ਸਬਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਹਰੀ ਜੀਉ ਪਿੰਡੋ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ

ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕਉ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਆਪਣੇ ਦਰ ਘਰ ਦੀਆਂ ਸਿੱਖ ਸੰਗਤਾਂ ਸਮੂਹ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ ਸਤਿਗੁਰ ਜੀਓ ਆਪ ਜੀ ਵੱਲੋਂ ਬਖਸ਼ੇ ਉੱਦਮ ਦਾ ਸਦਕਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਸੰਤਵੀਰ ਸਿੰਘ ਬੀਬੀ ਕੁਲਵਿੰਦਰ ਕੌਰ ਵੱਲੋਂ ਬੇਟੇ ਕਾਕਾ ਨਿਸ਼ਚੈ ਸਿੰਘ ਦੇ ਵਿਆਹ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਅਤੇ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਕੁਲਵੰਤ ਸਿੰਘ ਚੂੰਗ ਬੀਬੀ ਇੰਦਰਜੀਤ ਕੌਰ ਉਹਨਾਂ ਦੀ ਬੇਟੀ ਬੀਬਾ ਕੀਰਤ ਕੌਰ ਸਤਿਗੁਰੂ ਜੀ ਬੱਚਿਆਂ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਵਿਆਹ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਆਪ ਜੀਆਂ ਦੇ ਪਾਵਨ ਅਸਥਾਨਾਂ ਵਿਖੇ ਸਤਿਗੁਰੂ ਜੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ ਸਤਿਗੁਰੂ ਕਿਰਪਾ ਕਰਨੀ ਰਹਿਮਤ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰਾਂ ਵੱਲੋਂ ਕਾਕਾ ਨਿਸ਼ਚੈ ਸਿੰਘ ਅਤੇ ਬੇਟੀ ਬੀਬਾ ਕੀਰਤ ਕੌਰ ਦੇ ਸਤਿਗੁਰੂ ਜੀ ਵਿਆਹ ਕਾਰਜਾਂ ਵਿੱਚ ਆਪ ਹੋ ਕਰਕੇ ਸੇਵਕਾਂ ਦੇ ਕਾਰਜ ਰਾਸ ਕਰਨੇ ਬੱਚਿਆਂ ਦੇ ਸਿਰ 'ਤੇ
ਮਿਹਰ ਭਰੇ ਹੱਥ ਰੱਖਣੇ ਗੁਰੂ ਗਰੀ ਨਿਵਾਜ ਪਿਤਾ ਜੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ ਸਤਿਗੁਰ ਜੀ ਸੇਵਕਾਂ ਦੇ ਕਾਰਜ ਆਪ ਰਾਸ ਕਰਨੇ ਹਰ ਮੈਦਾਨੇ ਫਤਿਹ ਕਰਨੀ ਅੰਗ ਸੰਗ ਸਹਾਈ ਹੋ ਕਰਕੇ ਸਤਿਗੁਰ ਜੀ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਹਰ ਮੈਦਾਨੇ ਫਤਿਹ ਕਰਨੀ ਸੇਵਕ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ ਸੇਵਕਾਂ ਦੇ ਸਤਿਗੁਰ ਜੀ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨਾ ਜੀ ਰਹਿਮਤਾਂ ਕਰਨੀਆਂ ਸਤਿਗੁਰ ਜੀ ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਰਦਾਰ ਹਰਜਸਦੀਪ ਸਿੰਘ ਅਤੇ ਬੀਬੀ ਮਨਪ੍ਰੀਤ ਕੌਰ ਵੱਲੋਂ ਸਤਿਗੁਰ ਜੀ ਬੇਟੀ ਅਨਾਇਤ ਕੌਰ ਅਤੇ ਬੇਟੀ ਰਹਿਮਤ ਕੌਰ ਦੇ 5ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ ਉਹ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਬੇਟੀ ਅਨਾਇਤ ਕੌਰ ਅਤੇ ਬੇਟੀ ਰਹਿਮਤ ਕੌਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਹਰ ਮੈਦਾਨੇ ਫਤਿਹ ਕਰਨੀ ਸੇਵਕ ਪਰਿਵਾਰਾਂ ਨੂੰ ਸਤਿਗੁਰੂ ਜੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸੇਵਕਾਂ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਦੇ ਰਹਿਣਾ ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ ਬਖਸ਼ਿਸ਼ਾਂ ਕਰਨੀਆਂ ਜੀ ਦੋ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਸੇਵਾਦਾਰਾਂ ਵੱਲੋਂ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਆਪ ਜੀ ਦੀਆਂ ਸੇਵਾਦਾਰ ਸੰਗਤਾਂ ਵੱਲੋਂ ਗੁਰੂ ਗਰੀਬ ਨਿਵਾਜ ਪਿਤਾ ਜੀ ਗੁਰੂ ਕੇ ਲੰਗਰਾਂ ਵਿਖੇ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਰੌਲਾਂ ਲਾ ਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਹਰ ਮੈਦਾਨੇ ਫਤਿਹ ਕਰਨੀ ਸਾਰੇ ਕਾਰਜਾਂ ਨੂੰ ਆਪ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਜੀ ਸੰਧਿਆ ਦਾ ਸਮਾਂ ਜਾਣਦੇ ਹੋਏ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸੇਵਕ ਪਰਿਵਾਰਾਂ ਵੱਲੋਂ ਅੱਜ ਸ਼ਾਮ ਦੇ ਲੰਗਰਾਂ ਦੀਆਂ ਸੇਵਾਵਾਂ, ਕੀਰਤਨ ਦੀਆਂ ਸੇਵਾਵਾਂ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈਆਂ ਜਾ ਰਹੀਆਂ ਹਨ। ਬੇਟੇ ਕਾਕਾ ਨਿਸ਼ਚੈ ਸਿੰਘ ਅਤੇ ਬੀਬਾ ਕੀਰਤ ਕੌਰ ਦੇ ਵਿਆਹ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਪਰਿਵਾਰਾਂ ਵੱਲੋਂ ਸਾਧ ਸੰਗਤ ਜੀ, ਸਤਿਗੁਰੂ ਜੀ ਦੀਆਂ ਅਸੀਸਾਂ ਲੈ ਕਰਕੇ ਕਾਰਜਾਂ ਦੀ ਆਰੰਭਤਾ ਅਤੇ ਸਫਲਤਾ ਦੀ ਅਰਦਾਸ ਕਰਦੇ ਸੇਵਕ ਪਰਿਵਾਰ ਵੱਲੋਂ ਅੱਜ ਸ਼ਾਮ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਏ ਹਨ। ਕੀਰਤਨ ਅਤੇ ਲੰਗਰ ਦੀ ਸੇਵਾ ਪਿਆਰ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਗੁਰੂ ਕਿਰਪਾ ਕਰੇ ਸਾਧ ਸੰਗਤ ਜੀ, ਪਰਿਵਾਰਾਂ ਨੇ ਜੋ ਕਾਰਜ ਆਰੰਭੇ ਹਨ ਉਹਨਾਂ ਕਾਰਜਾਂ ਵਿੱਚ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਸਫਲਤਾ ਬਖਸ਼ਿਸ਼ ਕਰਨ। ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਜੀ ਆਪ ਕਰਨ। ਜਿਤਨੇ ਵੀ ਪਰਿਵਾਰ ਦੇ ਸੱਦੇ ਪੱਤਰ 'ਤੇ ਆਪ ਜੀ ਆਏ ਹੋ, ਸਾਰਿਆਂ ਨੂੰ ਪਰਿਵਾਰ ਵੱਲੋਂ ਜੀ ਆਇਆਂ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਸੇਵਕ ਪਰਿਵਾਰ ਹੈ, ਸਰਦਾਰ ਹਰਜਸਦੀਪ ਸਿੰਘ ਜੀ, ਬੀਬੀ ਮਨਪ੍ਰੀਤ ਕੌਰ, ਉਹਨਾਂ ਵੱਲੋਂ ਆਪਣੀਆਂ ਬੱਚੀਆਂ ਬੇਟੀ ਅਨਾਇਤ ਕੌਰ ਅਤੇ ਬੇਟੀ ਰਹਿਮਤ ਕੌਰ ਦੇ 5ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸਾਧ ਸੰਗਤ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਸੇਵਕ ਪਰਿਵਾਰ ਵੱਲੋਂ ਵੀ ਜਿਤਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਪਰਿਵਾਰ ਵੱਲੋਂ ਵੀ ਆਪ ਸਾਰਿਆਂ ਨੂੰ ਜੀ ਆਇਆਂ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਆਪ ਜੀ ਨੇ ਬੜੇ ਪਿਆਰ ਦੇ ਨਾਲ ਬੈਠ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਸਰਵਣ ਕੀਤੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਸਮਾਂ ਇੱਥੇ ਹੀ ਬੈਠ ਕਰਕੇ ਜਿਤਨਾ ਵੀ ਆਪ ਜੀ ਕੋਲ ਸਮਾਂ ਹੈ ਕੀਰਤਨ ਸਰਵਣ ਕਰਨਾ। ਉਪਰੰਤ ਸਾਧ ਸੰਗਤ ਜੀ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ। ਜਦੋਂ ਵੀ ਆਪਾਂ ਨੂੰ ਭੁੱਖ ਲੱਗੇਗੀ, ਆਪ ਸਾਰਿਆਂ ਨੇ ਗੁਰੂ ਕੇ ਲੰਗਰ ਛਕ ਕੇ ਜੇ ਸਮਾਂ ਹੈ ਫਿਰ ਉੱਪਰ ਆ ਕੇ ਬਾਣੀ ਸਰਵਣ ਕਰਨੀ ਹੈ। ਪਰਿਵਾਰ ਵੱਲੋਂ ਬੇਨਤੀ ਹੈ ਕਿ ਸਾਰਿਆਂ ਨੇ ਲੰਗਰ ਛਕੇ ਤੋਂ ਬਗੈਰ ਕਿਸੇ ਨੇ ਵੀ ਜਾਣਾ ਨਹੀਂ। ਆਓ ਉਸ ਪਿਆਰ ਸਹਿਤ ਦੋ ਪਰਿਵਾਰਾਂ ਵੱਲੋਂ, ਅਟਵਾਲ ਪਰਿਵਾਰ ਅਤੇ ਰਿਚਮੰਡ ਪਲਾਈਵੁੱਡ ਕੰਪਨੀ ਵੱਲੋਂ ਸਾਧ ਸੰਗਤ ਜੀ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਸੰਗਤਾਂ ਰੌਲਾ ਲਾ ਕੇ ਅਤੇ ਗੁਰੂ ਕੇ ਲੰਗਰਾਂ ਵਿਖੇ ਸੇਵਕ ਪਰਿਵਾਰਾਂ ਵੱਲੋਂ ਸਾਧ ਸੰਗਤ ਜੀ ਸੇਵਾਵਾਂ ਹੋ ਰਹੀਆਂ ਹਨ। ਉਹਨਾਂ ਪਰਿਵਾਰਾਂ ਦੀ ਸੇਵਾ ਵੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਆਓ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ

0: ਕਿਆ ਕਰਤਾ
1: ਚੁਕੋ ਚੁਕਾ ਟਲ
0: ਗੁਰਮੁਖ ਕੋਟ ਅਸੰਖਿਓ ਦਾਰੇ
1: ਸ਼ਵਰ ਸ਼ਤਰੂ ਤਖਤ ਦੇ ਮਾਲਕ
0: ਰਖੋ ਮੈਲ ਨਾ ਕਾਈਏ
1: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਸਜੀ ਹੋਈ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਰਹੀ ਗੁਰੂ ਸਵਾਰੀ ਸਤਸੰਗੀ ਜਨੋ ਵਡਭਾਗੇ ਹਨ ਜੋ ਸਤਿਗੁਰਾਂ ਨੇ ਆਪਣੇ ਦਰੋਂ ਘਰੋਂ ਇਲਾਹੀ ਬਾਣੀ ਤੁਰਕੀ ਬਾਣੀ
0: ਜਿਸ ਕੇ
1: ਅਗੰਮੀ ਬਾਣੀ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਬਖਸ਼ਿਆ ਹੈ। ਇਸੇ ਤਰ੍ਹਾਂ ਹੀ ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਮਤ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ
0: ਲੈਲੇ ਮੁਕਰ ਪਾਉਂਦੇ ਕਾਚੇ
1: ਸਿੱਖ ਕੌਮ ਦੇ ਮਹਾਨ ਵਿਦਵਾਨ
0: ਦੂਜੇ ਪਰਮ
1: ਗੁਰੂ ਸਾਹਿਬਾਨ ਦੇ ਅਨਨ ਸੇਵਕ ਗੁਰਮੁਖ ਜੀਵਨ ਬਤੀਤ ਕਰਨ ਵਾਲੀ ਸ਼ਖਸੀਅਤ
0: ਸਾਚੇ ਕੀ ਲੇ
1: ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲੜੀ ਵਾਰ
0: ਸੋਏ ਰਹੇ ਸੇ ਲੂਟਾ
1: ਵਾਰਾਂ ਦੀ ਰਚਨਾ ਜੋ ਹੈ ਉਹਦੇ ਅਨੁਸਾਰ ਲੜੀ ਵਾਰ ਆਪਾਂ
0: ਸ਼ਬਦ
1: ਜਿਵੇਂ ਬਾਣੀ ਦੇ ਵਿਚਾਰ ਦੇ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ
0: ਵੀ
1: ਲੜੀ ਵਾਰ ਪੌੜੀਆਂ ਦੇ
0: ਗੁਰਮੁਖ ਸੁਰਤ
1: ਉਹ ਜੋ ਰਚਨਾ ਦੇ ਵਿੱਚ ਉਪਦੇਸ਼ ਦਿੱਤਾ ਉਹਨੂੰ ਵਿਚਾਰਨ ਦਾ ਅੱਜ ਯਤਨ ਕਰਦੇ
0: ਠੱਗੀ ਠਗਵਾੜੀ
1: ਅੱਜ ਵੀ ਭਾਈ ਸਾਹਿਬ ਜੀ ਦੀ ਜੋ ਪਾਵਨ ਰਚਨਾ ਬਾਰਾਂ
0: ਸਾਧਨਾ
1: ਨੰਬਰ ਵਾਰ ਜਿਹੜੀ ਹੈ ਉਹਦੇ ਅੰਦਰ
0: ਪਾਈ ਹੈ
1: 18 ਨੰਬਰ ਪੌੜੀ ਦੇ ਅੰਦਰ
0: ਸੱਚ ਮਿਲੇ ਆਗਾਹੀ
1: ਗੁਰਮੁਖ ਦਾ ਜੀਵਨ ਭਾਈ ਗੁਰਦਾਸ ਜੀ ਲਿਖਦੇ ਨੇ ਆਪ ਉਹਦੀ ਵਿਚਾਰ ਦੇ ਨਾਲ ਅੱਗੇ ਜੁੜਨ ਦਾ ਯਤਨ
0: ਕਰੀਏ
1: ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਮੁਖ ਦੀਆਂ ਨਿਸ਼ਾਨੀਆਂ ਦੱਸਦਿਆਂ ਹੋਇਆਂ ਪਹਿਲਾਂ ਇਹ ਸਾਨੂੰ ਉਪਦੇਸ਼ ਦਿੱਤਾ ਕਿ ਗੁਰਮੁਖ ਦਾ ਗੁਣ ਇਹ ਹੁੰਦਾ ਹੈ ਕਿ ਉਹ ਪਰਉਪਕਾਰੀ ਸੁਭਾਅ ਦੇ ਨਾਲ ਇਸ ਸੰਸਾਰ ਦੇ ਵਿੱਚ
0: ਆਉਂਦਾ
1: ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿਉਂਕਿ ਉਹਦਾ ਜਿਹੜਾ ਜਨਮ ਇਸ ਸੰਸਾਰ ਵਿੱਚ ਹੈ ਉਹ ਆਵਾਗਮਨ ਦੇ ਵਿੱਚ ਨਹੀਂ ਹੈ ਜਿਵੇਂ ਆਮ ਸੰਸਾਰਿਕ ਜੀਵ ਜਨਮ ਮਰਨ ਦੇ ਗੇੜ ਦੇ ਚੱਕਰ ਦੇ ਵਿੱਚ ਹੁੰਦਾ
0: ਹੈ
1: ਜਿਹਦੇ ਬਾਰੇ ਅਸੀਂ ਗੁਰਬਾਣੀ ਦੇ ਬਚਨ ਵੀ ਪੜ੍ਹਦੇ ਹਾਂ
0: ਵੱਡੀ ਵਡਿਆਈ
1: ਇਹ ਬਹੁਤ ਜਨਮ ਪਿਛਰੀ ਇੱਥੇ ਮਾਧੋ ਜਾਂ ਅਸੀਂ ਬਚਨ ਪੜ੍ਹਦੇ ਹਾਂ ਕਈ ਜਨਮ ਭਈ ਕੀਟ ਪਤੰਗਾ
0: ਮਿਲਿਆ ਸਹਿਜ
1: ਕਈ ਜਨਮ ਗਜ ਮੀਨ ਕੁਰੰਗਾ
0: ਇੱਕ ਸੋ
1: ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਹੋਇਓ
0: ਭਗਤ ਭਾਓ ਗੁਰੂ ਕੀ
1: ਸੋ ਇਸ ਤਰ੍ਹਾਂ ਉਹ ਰੱਬ ਦਾ ਪਿਆਰਾ ਗੁਰਮੁਖ ਪਰਉਪਕਾਰੀ ਜੀਵਨ ਬਤੀਤ ਕਰਦਾ ਇਸ ਤਰ੍ਹਾਂ ਦੇ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਜਿਹੜੀ ਗੱਲ ਸਤਿਗੁਰਾਂ ਸਮਝਾਈ ਕਿ ਜਨਮਾਂ ਦੇ ਵਿੱਚ ਪੈਂਦੇ ਆ ਕਈ ਜਨਮ ਪਸ਼ੂਆਂ ਦੀਆਂ ਪੰਛੀਆਂ ਦੀਆਂ ਬਨਸਪਤੀ ਦੀਆਂ ਜੂਨਾਂ ਦੇ ਵਿੱਚੋਂ ਦੀ ਜੀਵ ਕੱਢਦਾ ਇਸ ਤਰ੍ਹਾਂ ਨਹੀਂ ਸਗੋਂ ਇਹ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆਂ ਨੂੰ ਕੱਢਣ ਵਾਸਤੇ ਉਹ ਰੱਬ ਦੇ ਪਿਆਰੇ ਪਰਉਪਕਾਰ ਕਰਦੇ ਤੇ ਪਰਉਪਕਾਰ ਕਰਦਿਆਂ ਜਿੱਥੇ ਆਪਣੇ ਜੀਵਨ ਨੂੰ ਉਚੇਰਾ ਕਰਦੇ ਨੇ ਉੱਥੇ ਦੂਜੇ ਦਾ ਵੀ ਭਲਾ ਕਰਦੇ ਸਤਿਗੁਰੂ ਨੇ ਸਾਨੂੰ ਬਾਣੀ ਦੇ ਰਾਹੀਂ ਵੀ ਇਤਿਹਾਸ ਦੇ ਰਾਹੀਂ ਵੀ ਸਮਝਾਇਆ
0: ਹੁਕਮੇ ਆਵੇ ਹੁਕਮੇ
1: ਜਦੋਂ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੇ ਨਾਲ ਜੁੜਦੇ
0: ਹਾਂ
1: ਤੇ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਸਾਖੀਆਂ ਦੇ ਵਿੱਚੋਂ ਇੱਕ ਬੜਾ ਪਿਆਰਾ ਪ੍ਰਸੰਗ ਉੱਥੇ ਸਾਂਝਾ ਕੀਤਾ ਹੈ ਕਵੀ ਜੀ ਕਹਿੰਦੇ ਇੱਕ ਵਾਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਵੇਂ ਬੇਅੰਤ ਸੰਗਤਾਂ ਧੰਨ ਗੁਰੂ ਅਮਰਦਾਸ ਜੀ ਦੇ ਦਰ ਤੇ ਪਹੁੰਚਦੀਆਂ ਨੇ ਉਪਦੇਸ਼ ਲੈਂਦੀਆਂ ਨੇ ਇਸੇ ਤਰ੍ਹਾਂ ਹੀ ਤਿੰਨ ਗੁਰਸਿੱਖ ਆਉਂਦੇ ਨੇ ਭਾਈ ਲਾਲੂ ਜੀ ਭਾਈ ਦੁਰਗਾ ਜੀ ਤੇ ਭਾਈ ਜਵੰਦਾ ਜੀ ਇਹ ਤਿੰਨੋਂ ਆ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਮਹਾਰਾਜ ਉਪਦੇਸ਼ ਦੇਵੋ ਜਿਸ ਉਪਦੇਸ਼ ਦੇ ਨਾਲ ਸਾਡੇ ਜੀਵਨ ਦਾ ਉਧਾਰ ਹੋਵੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੀਵੰਦਾ ਜੀ, ਭਾਈ ਲਾਲੂ ਜੀ, ਭਾਈ ਦੁਰਗਾ ਜੀ
0: ਨੂੰ
1: ਇਹ ਉਪਦੇਸ਼ ਦਿੱਤਾ ਹੈ। ਕਹਿਣ ਲੱਗੇ ਦੁਨੀਆਂ ਦੇ ਵਿੱਚ ਸਭ ਤੋਂ ਚੰਗਾ ਗੁਣ ਜਿਹੜਾ ਹੈ ਪਰਮਾਤਮਾ ਤੇ ਰੱਬ ਦੇ ਨਾਲ ਨੇੜਤਾ ਵਾਲਾ, ਗੁਰੂ ਨਾਲ ਜੁੜਨ ਵਾਲਾ, ਉਹ ਹੈ ਪਰਉਪਕਾਰ। ਕਿਉਂਕਿ ਜਦੋਂ ਪਰਉਪਕਾਰ ਜੀਵ ਕਰਦਾ ਹੈ ਉਹਦੇ ਅੰਦਰ ਦੀ ਜ਼ਿੰਦਗੀ ਦੀ ਜਿਹੜੀ ਖੇਡ ਉਹ ਤਬਦੀਲ ਹੋ
0: ਜਾਂਦੀ।
1: ਫਿਰ ਸਤਿਗੁਰਾਂ ਨੇ ਜਿੱਥੇ ਕਿਹਾ ਨਾ ਕਿ ਭਾਈ ਪਰਉਪਕਾਰ ਕਰਿਆ ਕਰੋ, ਆਪਾਂ ਕੱਲ ਵੀ ਬਚਨ ਸਾਂਝੇ ਕੀਤੇ, ਉਪਕਾਰ ਦਾ ਭਾਵ ਹੁੰਦਾ ਭਲਾ ਕਰਨਾ,
0: ਆਪਾਂ
1: ਕਈ ਵਾਰੀ ਕਈ ਤਰੀਕਿਆਂ ਨਾਲ ਭਲਾ ਕਰਦੇ ਨਾ, ਕੁਝ ਭਲਾ ਅਸੀਂ ਕਿਸੇ ਦਾ ਤਾਂ ਕਰਦੇ ਹਾਂ ਕਿ ਉਹਦੇ ਨਾਲ ਸਾਡਾ ਵੀ ਭਲਾ ਹੁੰਦਾ, ਤੇ ਕਈ ਵਾਰੀ ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਭਲਾ ਕਰਨਾ ਉਹ ਜਿਹੜਾ ਮਹਾਪਰਉਪਕਾਰ ਗਿਣਿਆ ਜਾਂਦਾ। ਆਪਣੇ ਆਪ ਨੂੰ ਖਤਰੇ ਵਿੱਚ ਪਾ ਲੈਣਾ, ਆਪਣੀ ਜਿੰਦ ਜਾਨ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਸੰਪਤੀ ਨੂੰ ਖਤਰੇ ਵਿੱਚ ਪਾ ਕੇ ਕਿਸੇ ਦਾ ਭਲਾ ਕਰਨਾ ਉਹ ਬਹੁਤ ਵੱਡਾ ਉਪਕਾਰ। ਗੁਰੂ ਕਾਲ ਦੇ ਵਿੱਚ ਵੀ ਸਾਨੂੰ ਸਾਖੀਆਂ ਦੇ ਰੂਪ ਵਿੱਚ ਮਿਲਦਾ, ਜਦੋਂ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਸ਼ਹੀਦੀ ਦਾ ਪ੍ਰਸੰਗ ਪੜ੍ਹਦੇ
0: ਹਾਂ,
1: ਤੇ ਆਪਾਂ ਦੇਖੀਏ ਉੱਥੇ ਕਵੀਆਂ ਨੇ ਲਿਖਿਆ ਹੈ ਕਿ ਜਦੋਂ ਕਸ਼ਮੀਰ ਦੇ ਪੰਡਿਤ ਦੁਖੀ ਬਿਪਰ ਕਸ਼ਮੀਰ ਕੇ ਚੱਲ ਆਏ ਪੁਰੀ ਆਨੰਦ, ਵਹਾਂ ਹਮਾਰੀ ਪਕੜੀਏ ਸ਼੍ਰੀ ਹਰਗੋਬਿੰਦ ਕੇ
0: ਨੰਦ।
1: ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਕਸ਼ਮੀਰ ਦਾ ਗਵਰਨਰ ਔਰੰਗਜ਼ੇਬ ਦੇ ਕਹਿਣ ਤੇ ਪਾਤਸ਼ਾਹ ਸਾਡੇ ਤੇ ਬੜੇ ਜ਼ੁਲਮ ਕਰਦਾ ਪਿਆ, ਬੜਾ ਉਹਨੇ ਸਾਡੇ ਤੇ ਡਾਢਾ ਜ਼ੁਲਮ ਕਮਾਇਆ, ਸਾਡੇ ਧਾਰਮਿਕ ਅਸਥਾਨਾਂ ਤੇ ਜਾਣ ਤੇ ਪਾਬੰਦੀ ਲਾ ਦਿੱਤੀ, ਧਾਰਮਿਕ ਗ੍ਰੰਥ ਪੜ੍ਹਨ ਤੇ ਪਾਬੰਦੀ ਲਾ ਦਿੱਤੀ ਹੈ, ਧਾਰਮਿਕ ਚਿੰਨ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ, ਬਹੁਤ ਤੰਗ ਕੀਤਾ, ਇੱਕੋ ਹੀ ਉਹਨੇ ਰਸਤਾ ਛੱਡਿਆ ਹੈ ਕਿ ਜਾਂ ਤੁਸੀਂ ਇਸਲਾਮ ਧਰਮ ਵਿੱਚ ਆ ਜਾਓ ਜਾਂ ਮਰਨ ਵਾਸਤੇ ਤਿਆਰ ਹੋ
0: ਜਾਓ।
1: ਤੇ ਪਾਤਸ਼ਾਹ ਸੀ ਬੜੇ ਹੀ ਟਿਕਾਣਿਆਂ ਦੇ ਉੱਪਰ ਗਏ, ਕਿਤਿਓ ਵੀ ਸਾਨੂੰ ਢਾਰਸ ਨਹੀਂ ਮਿਲਿਆ, ਕਿਤਿਓ ਵੀ ਸਾਨੂੰ ਆਸ਼ਵਾਸਨ ਨਹੀਂ ਮਿਲਿਆ, ਕਿਤਿਓ ਵੀ ਸਹਾਰਾ ਨਹੀਂ ਮਿਲਿਆ, ਤੇ ਫਿਰ ਤੁਹਾਡੇ ਦਰ ਘਰ ਦੀ ਸੋਝੀ ਮਿਲੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਗੁਰੂ ਤੇਗ ਬਹਾਦਰ ਪਿਤਾ ਜੀ ਹੀ ਤੁਹਾਡੀ ਸਾਰ ਸੰਭਾਲ ਕਰ ਸਕਦੇ ਨੇ, ਉਹੀ ਬਚਾ
0: ਸਕਦੇ।
1: ਤੇ ਉਸ ਵੇਲੇ ਆ ਕੇ ਫਿਰ ਉਹਨਾਂ ਨੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ, ਗੱਜ ਕੇ ਬੰਧਨ ਕਾਟਣ ਹਾਰੇ, ਤੂੰ ਗੁਰੂ ਨਾਨਕ ਹੈ ਅਵਤਾਰੇ, ਜਿਨ ਜਿਮ ਦ੍ਰੋਪਦੀ ਕੀ ਰੱਖੀ ਲਾਜ, ਦਿਓ ਸਵਾਰ ਸੁਦਾਮੀ ਕਾਜ, ਫਿਰਤ ਫਿਰਤ ਆਏ ਪ੍ਰਭ ਥਾਰੇ, ਥੱਕ ਪਰਿਓ ਹਉ ਤੇਰੇ ਦੁਆਰੇ। ਪਾਤਸ਼ਾਹ ਸੀ ਥੱਕ ਹਾਰ ਕੇ ਆ ਗਏ ਹੈ, ਜਿਵੇਂ ਪਰਮਾਤਮਾ ਵਾਹਿਗੁਰੂ ਜੀ ਦੀ ਜੋਤ ਸਤਿਗੁਰੂ ਜੀ, ਜਿਵੇਂ ਪਹਿਲਿਆਂ ਸਮਿਆਂ ਵਿੱਚ ਤੁਸੀਂ ਨਿਆਸਰਿਆਂ ਦਾ ਆਸਰਾ ਬਣੇ ਸਨ, ਗੱਜ ਕੇ ਬੰਧਨ ਕਾਟਣ ਹਾਰੇ, ਤੂੰ ਗੁਰੂ ਨਾਨਕ ਹੈ ਅਵਤਾਰੇ, ਜਿਮ ਦ੍ਰੋਪਦੀ ਕੀ ਰੱਖੀ ਲਾਜ, ਦਿਓ ਸਵਾਰ ਸੁਦਾਮੀ ਕਾਜ। ਇਹ ਹੁਣ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਬਾਣੀ ਦੇ ਵਿੱਚ ਵੀ ਇਹ ਉਦਾਹਰਨਾਂ ਵਰਤੀਆਂ ਨੇ। ਜਦੋਂ ਅਸੀਂ ਪਾਵਨ ਸਲੋਕਾਂ ਦੇ ਵਿੱਚ ਬਚਨ ਪੜ੍ਹਦੇ ਹਾਂ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ ਨੇ ਗੱਜ ਹਾਥੀ ਦੀ ਉਦਾਹਰਨ ਦੇ ਕੇ, ਕਹਿੰਦੇ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਜਦੋਂ ਬਲ ਛੁੱਟ ਜਾਂਦਾ ਏ, ਬੰਧਨ ਪੈ ਜਾਂਦੇ ਨੇ, ਫਿਰ ਕੋਈ ਵੀ ਚਾਰਾ ਕੋਈ ਉਪਾਅ ਜਿਹੜਾ ਉੱਥੇ ਰਹਿੰਦਾ ਨਹੀਂ। ਕਹੋ ਨਾਨਕ ਅਬ ਓਟ ਹਰ, ਗੱਜ ਜਿਉਂ ਹੋ ਸਹਾਏ। ਜਿਵੇਂ ਗੱਜ ਹਾਥੀ ਦੀ ਮਦਦ ਕੀਤੀ ਸੀ ਨਾ ਵਾਹਿਗੁਰੂ ਜੀ, ਇਸੇ ਤਰ੍ਹਾਂ ਸਾਡੀ ਵੀ ਮਦਦ ਕਰੋ, ਸਾਡੇ 'ਤੇ ਵੀ ਰਹਿਮ ਕਰੋ, ਸਾਡੇ 'ਤੇ ਵੀ ਕਿਰਪਾ ਕਰੋ ਕਿ ਸਾਡੇ ਵੀ ਬੰਧਨ ਕੱਟੇ ਜਾਣ। ਅਤੇ ਦ੍ਰੋਪਦੀ ਦੀ ਗੱਲ ਵੀ ਗੁਰੂ ਅਰਜਨ ਦੇ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕੀਤੀ, ਅਜਾਮਲ ਦੀ ਗੱਲ ਕੀਤੀ, ਗਣਕਾ ਦੀ ਗੱਲ ਕੀਤੀ। ਬਾਣੀ ਵਿੱਚ ਭੱਟ ਸਾਹਿਬਾਨਾਂ ਨੇ ਵੀ ਇਹ ਉਦਾਹਰਨਾਂ ਦਿੱਤੀਆਂ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਹਰ ਨਾਕ ਸਫਾਰੇ ਕਰੇ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਯਪਦਾ ਤੇ ਰੱਖਿਆ। ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਤੇ ਇੱਥੇ ਵੀ ਫਿਰ ਉਹ ਜਦੋਂ ਪੰਡਿਤ ਵਿਦਵਾਨ ਆ ਕੇ ਕਹਿੰਦੇ, ਗੱਜ ਕੇ ਬੰਧਨ ਕਾਟਣ ਹਾਰੇ, ਤੂੰ ਗੁਰ ਨਾਨਕ ਹੈ ਅਵਤਾਰੇ ਜਿਮ ਦਰੋਪਦੀ ਕੀ ਰੱਖੀ ਲਾਜ ਦਿਉ ਸਵਾਰ ਸੁਦਾਮੇ ਕਾਜ ਫਿਰਤ ਫਿਰਤ ਆਏ ਪ੍ਰਭ ਥਾਰੇ ਥੱਕ ਪਰਿਓ ਹੋਂ ਤੇਰੇ ਦੁਆਰੇ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਕਿਹੜਾ ਸਾਡੇ ਧਰਮ ਨੂੰ ਮੰਨਦੇ ਹੋ ਤੁਸੀਂ ਕਿਹੜਾ ਗੁਰਬਾਣੀ ਪੜ੍ਹਦੇ ਹੋ ਜਾਂ ਤੁਸੀਂ ਗੁਰਸਿੱਖੀ ਦੀ ਦਾਤ ਲਈ ਹੈ ਨਹੀਂ ਜਿਹੜਾ ਪਰਉਪਕਾਰ ਕਰਦਾ ਇਹਨਾਂ ਉਹ ਇਹਨਾਂ ਹੱਦਾਂ ਦੇ ਵਿੱਚ ਨਹੀਂ ਰਹਿੰਦਾ ਉਹ ਪਰਉਪਕਾਰ ਕਰਦਿਆਂ ਇਹ ਨਹੀਂ ਦੇਖਦੇ ਕਿ ਉਹ ਕਿਸ ਮਜ਼ਹਬ ਨੂੰ ਮੰਨਣ ਵਾਲੇ ਨੇ ਕਿਸ ਅਕੀਦੇ ਨੂੰ ਮੰਨਣ ਵਾਲੇ ਨੇ ਪਰਉਪਕਾਰੀ ਦਾ ਸੁਭਾਅ ਹੈ ਕਿ ਬਿਨਾਂ ਜਾਤ ਪਾਤ ਦੇਸ਼ ਭਾਵ ਦੇ ਉਹ ਪਰਉਪਕਾਰ
0: ਕਰਦਾ
1: ਤੇ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਵੇਖੋ ਤੇ ਪਰਉਪਕਾਰ ਦੀ ਮੂਰਤ ਬਣ ਕੇ ਉਹਨਾਂ ਨੂੰ ਦਲਾਸਾ ਦਿੱਤਾ ਸੀ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ ਸਿਰ ਦੇ ਕੇ ਪੱਤ ਬਚਾਵਾਂਗਾ ਮੈਂ ਸਿਰ ਦੇ ਕੇ ਬੁੱਝ ਰਹੇ ਦੀਵੇ ਵਿੱਚ ਤੇਲ ਆਪਣੇ ਖੂਨ ਦਾ ਪਾਵਾਂਗਾ ਮੈਂ। ਉੱਥੇ ਹੁਣ ਪਰਉਪਕਾਰ ਵਿਖਾਉਂਦੇ ਆ ਗੁਰੂ ਤੇਗ ਬਹਾਦਰ ਪਿਤਾ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਅਗਵਾਈ ਭਰਦੇ ਤਿਲਕ ਨੀਓ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਖਾ। ਉੱਥੇ ਜਦੋਂ ਪਰਉਪਕਾਰਤਾ ਦੀ ਗੱਲ ਆਈ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਉਸ ਵੇਲੇ ਆਪ ਅੱਗੇ ਹੋ ਕੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਭਲਾ ਹੋਣਾ ਚਾਹੀਦਾ ਹੈ ਸਾਡੇ ਪ੍ਰਾਣ ਵੀ ਲੱਗ ਜਾਣ ਸ਼ਹਾਦਤ ਵੀ ਉੱਥੇ ਪ੍ਰਾਪਤ ਕਰਨੀ ਪਵੇ ਤੇ ਕੋਈ ਗੁਰੇਜ ਨਹੀਂ। ਸਤਿਗੁਰਾਂ ਨੇ ਦੱਸਿਆ ਫਿਰ ਕਿ ਗੁਰੂ ਦਾ ਸਿੱਖ ਹੋਵੇ ਗੁਰੂ ਹੋਵੇ ਉਹਦੇ ਅੰਦਰ ਵੀ ਪਰਉਪਕਾਰਤਾ ਦੀ ਬਿਰਤੀ ਹੈ। ਆਪਾਂ ਭਾਈ ਲੱਦਾ ਪਰਉਪਕਾਰੀ ਜੀ ਦਾ ਇਤਿਹਾਸ ਵੀ ਪੜ੍ਹਦੇ ਹਾਂ। ਭਾਈ ਲੱਦਾ ਜੀ ਕਿਉਂਕਿ ਹੁਕਮ ਸੁਣਿਆ ਸੀ ਭਾਈ ਲੱਦਾ ਜੀ ਨੇ ਕਿ ਭਾਈ ਸੱਤਾ ਬਲਵੰਡ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰਤੀ ਬੜੇ ਅਨਾਦਰ ਵਾਲੇ ਸ਼ਬਦ ਬੋਲੇ ਨੇ ਤੇ ਸਤਿਗੁਰਾਂ ਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਹੈ ਕਿ ਜਿਹੜਾ ਵੀ ਇਹਨਾਂ ਦੇ ਇਹਨਾਂ ਨੂੰ ਲੈ ਕੇ ਆਵੇਗਾ ਗੁਰੂ ਘਰ ਵਿੱਚ ਜਾਂ ਮੇਲ ਜੋਲ ਰੱਖੇਗਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋਵੇਗਾ। ਫਿਰ ਇਤਿਹਾਸਕਾਰਾਂ ਤੇ ਕੁਝ ਇੱਥੋਂ ਤੱਕ ਵੀ ਕਿਹਾ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਉਹਦਾ ਮੁੱਖ ਵੀ ਕਾਲਾ ਕੀਤਾ ਜਾਵੇਗਾ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇ। ਤੇ ਭਾਈ ਲੱਦਾ ਜੀ ਸਾਰੀ ਗੱਲ ਸੁਣਦੇ ਨੇ ਤੇ ਆਏ ਨੂੰ ਭਾਈ ਸੱਤਾ ਬਲਵੰਡ ਜੀ ਨੂੰ ਫਿਰ ਗੱਲ ਸਮਝ ਕੇ ਸਾਰੀ ਉਹਨਾਂ ਕੋਲੋਂ ਸਾਰੀ ਗੁਰੂ ਜੀ ਦੇ ਦਰ ਤੇ ਜਾਣ ਦਾ ਵਿਧਾਨ ਜਾਣ ਕੇ ਫਿਰ ਆ ਜਾਂਦੇ ਨੇ ਆਪ ਹੀ ਮੁੱਖ ਤੇ ਕਾਲ ਖਿਲਾ ਕੇ ਤੇ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਭਾਈ ਲੱਦਾ ਜੀ ਕਿੰਨੇ ਤੁਹਾਡੇ ਮੁੱਖ ਤੇ ਕਾਲ ਖਲਾਈ ਹੈ। ਕਹਿਣ ਲੱਗੇ ਮਹਾਰਾਜ ਕਿਸੇ ਨੇ ਨਹੀਂ ਇਹ ਤੁਹਾਡੇ ਹੁਕਮ ਦੀ ਪਾਲਣਾ ਤੁਹਾਡਾ ਹੁਕਮ ਸੀ ਜਿਹੜਾ ਭਾਈ ਸੱਤਾ ਬਲਵੰਡ ਨੂੰ ਬਖਸ਼ਾਵੇਗਾ ਲੈ ਕੇ ਆਵੇਗਾ ਗੱਲ ਕਰੇਗਾ ਉਹਦਾ ਇਸ ਤਰ੍ਹਾਂ ਦਾ ਵੀ ਜਿਹੜਾ ਉਹਦਾ ਰੂਪ ਕੀਤਾ ਜਾਵੇਗਾ ਅਸੀਂ ਆਪੇ ਕਰਕੇ ਆ ਗਏ। ਕਹਿਣ ਲੱਗੇ ਫਿਰ ਤੁਸੀਂ ਇਹਨਾਂ ਦੀ ਸਿਫਾਰਿਸ਼ ਲੈ ਕੇ ਇਹਨਾਂ ਦੇ ਵਕੀਲ ਬਣ ਕੇ ਆਏ। ਭਾਈ ਲੱਦਾ ਪਰਉਪਕਾਰੀ ਜੀ ਕਹਿੰਦੇ ਨਹੀਂ ਪਾਤਸ਼ਾਹ ਜੀ ਮੈਂ ਤੇਰੇ ਦਰ ਤੇ ਫਿਟਕਿਆਂ ਹੋਇਆਂ ਦਾ ਵੀ ਫਿਟਕਿਆ ਹੋਇਆ ਸੇਵਕ
0: ਸੇਵਕ ਵੱਡੋ
1: ਵੱਡੋ ਕਹਿਣ ਦਾ ਭਾਵ ਵੇਖੋ ਹਲੇਮੀ ਕਿੰਨੀ ਹੈ। ਇਹ ਨਹੀਂ ਕਿਹਾ ਮਹਾਰਾਜ ਮੈਂ ਤੁਹਾਡੇ ਘਰ ਦਾ ਸੱਚਾ ਸੁੱਚਾ ਸਿੱਖ ਹੈ ਮੈਂ ਬਾਣੀ ਪੜ੍ਹਦਾ ਅੰਮ੍ਰਿਤ ਵੇਲੇ ਉੱਠਦਾ ਮੇਰਾ ਕਰਦਾਰ ਬੜਾ ਉੱਚਾ ਹੈ। ਉੱਥੇ ਆ ਕੇ ਕਿਹਾ ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦੇ ਦਰ ਦਾ ਘਰ ਦਾ ਫਿਟਕਿਆ ਹੋਇਆਂ ਦਾ ਫਿਟਕਿਆ ਹੋਇਆ ਸੇਵਕ ਹੈ ਤੇ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਆਪਣੇ ਦਰ ਤੇ ਲਾ ਲਓ। ਤੇ ਭਾਈ ਲੱਦਾ ਜੀ ਨੇ ਜਦੋਂ ਭਾਈ ਸੱਤਾ ਬਲਵੰਡ ਜੀ ਨੂੰ ਫਿਰ ਮਿਲਾਇਆ ਨਾ ਸਤਿਗੁਰਾਂ ਦੇ ਨਾਲ ਤੇ ਭਾਈ ਲੱਦਾ ਜੀ ਦੇ ਨਾਮ ਦੇ ਨਾਲ ਪਰਉਪਕਾਰਤਾ ਵਾਲਾ ਸ਼ਬਦ ਜਿਹੜਾ ਉਹ ਜੁੜ ਗਿਆ ਭਾਈ ਲੱਦਾ ਜੀ ਪਰਉਪਕਾਰ। ਤੇ ਭਾਈ ਗੁਰਦਾਸ ਜੀ ਵੀ ਇਹੀ ਗੱਲ ਸਮਝਾਉਂਦੇ ਕਿ ਜਨਮ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ ਉਹ ਰੱਬ ਦੇ ਪਿਆਰੇ ਗੁਰਮੁਖ। ਇੱਕ ਉਹਨਾਂ ਦਾ ਗੁਣ ਜਿਹੜਾ ਹੁੰਦਾ ਉਹ ਪਰਉਪਕਾਰਤਾ ਦਾ ਹੁੰਦਾ। ਦੂਜਾ ਗੁਣ ਦੱਸਦਿਆਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਸੇਵਕ ਭਾਈ ਗੁਰਦਾਸ ਜੀ ਦਾ ਤੇ ਭਾਉ ਭਗਤ ਉਪਦੇਸ਼ ਕਰ ਸਾਧ ਸੰਗਤ ਸੱਚ ਖੰਡ ਵਸਾਏ। ਜਿੱਥੇ ਉਹ ਆਪ ਗੁਰੂ ਦਾ ਉਪਦੇਸ਼ ਲੈਂਦੇ ਨੇ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਆਪ ਗੁਰੂ ਦੀ ਮੱਤ ਲੈ ਕੇ ਗੁਰੂ ਉਪਦੇਸ਼ ਲੈ ਕੇ ਚੱਲਦੇ ਨੇ ਜੀਵਨ ਨੂੰ ਸਵਾਰਦੇ ਨੇ। ਉੱਥੇ ਦੂਜਿਆਂ ਨੂੰ ਵੀ ਗੁਰੂ ਦਾ ਉਪਦੇਸ਼ ਸਾਂਝਾ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਉਸ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਸਿੱਖਿਆ ਦੀ ਸਾਂਝ ਪਵਾਉਂਦੇ ਨੇ।
0: ਤੇ ਉਹਨਾਂ ਨੂੰ
1: ਆਵਾਜ਼ ਮਾਰ ਕੇ ਗੱਲ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੀ ਪਿਆਰਿਓ, ਗਾਵੋ ਸੱਚੀ ਬਾਣੀ, ਆਓ ਸਾਰੇ ਬਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਗਿਆਨ ਜੋ ਸਤਿਗੁਰਾਂ ਬਖਸ਼ਿਆ ਉਹਨੂੰ ਸਾਂਝਾ ਕਰੀਏ, ਗਾਵੀਏ,
0: ਤੇ
1: ਫਿਰ ਉੱਥੇ ਆਪ ਵੀ ਗਾ ਕੇ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਤੇ ਉਸ ਉਪਦੇਸ਼ ਦੇ ਰਾਹੀਂ ਫਿਰ ਅਨੇਕਾਂ ਜੀਵ ਗੁਰੂ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਤੇ ਆਪਣੇ ਜੀਵਨ ਨੂੰ ਸਵਾਰ ਲੈਂਦੇ, ਜਿਵੇਂ ਭਾਈ ਤਿਲਕਾ ਜੀ ਦਾ ਕੱਲ ਜ਼ਿਕਰ ਕੀਤਾ ਸੀ,
0: ਮਸਤਕ ਭਾਰ
1: ਇਸੇ ਤਰ੍ਹਾਂ ਭਾਈ ਅਦਲੀ ਜੀ ਦਾ ਜੀਵਨ
0: ਤੇ
1: ਉਸ ਤੋਂ ਅੱਗੇ ਦੇਖੀਏ ਬੀਬੀ ਅਮਰੋ ਜੀ, ਜਿਹਨਾਂ ਦੇ ਕੋਲੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਸੁਣੀ ਸੀ, ਉਪਦੇਸ਼ ਕਈ ਵਾਰੀ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਸਿੱਖਿਆ ਦੇ ਰੂਪ ਵਿੱਚ ਮਿਲ ਜਾਂਦਾ। ਜ਼ਰੂਰੀ ਨਹੀਂ ਕਿ ਹਰ ਵੇਲੇ ਗੁਰੂ ਦੇ ਸਿੱਖ ਜ਼ੁਬਾਨ ਦੇ ਨਾਲ ਦੂਜਿਆਂ ਨੂੰ ਕਥਾ ਕੀਰਤਨ ਦੇ ਦੁਆਰਾ ਹੀ ਗੁਰੂ ਘਰ ਨਾਲ ਜੁੜਦੇ, ਜਿਵੇਂ ਆਪਾਂ ਗੱਲ ਕੀਤੀ ਸਿੱਖੀ ਕਿਰਦਾਰ ਦੇ ਵਿੱਚੋਂ ਵੀ ਨਿਕਲਦੀ ਹੈ, ਕਿਰਦਾਰ ਕਿਹੋ ਜਿਹਾ ਹੈ ਫਿਰ ਉਹਦੇ ਵਿੱਚੋਂ, ਕਿਉਂਕਿ ਗੁਰਸਿੱਖੀ ਦੀ ਨਿਸ਼ਾਨੀ ਇਹ ਹੈ ਕਿ ਗੁਰੂ ਬਾਣੀ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਸਿੱਖ ਦਾ ਕਿਰਦਾਰ ਉੱਚਾ ਹੁੰਦਾ ਹੈ। ਜਦੋਂ ਪਰਉਪਕਾਰੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਮੈਂ ਜਿਹੜੀ ਉਹ ਬੇਨਤੀ ਕਰ ਰਿਹਾ ਸੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਜਦੋਂ ਭਾਈ ਜਵੰਦਾ ਜੀ, ਭਾਈ ਲਾਲੂ ਜੀ, ਭਾਈ ਦੁਰਗਾ ਜੀ ਆਉਂਦੇ ਨੇ ਨਾ,
0: ਤੇ
1: ਉਹਨਾਂ ਪੁੱਛਿਆ ਸੀ ਕਿ ਸਤਿਗੁਰੂ ਜੀ ਕੋਈ ਉਪਦੇਸ਼ ਝੋਲੀ ਵਿੱਚ ਪਾਓ, ਤੇ ਸਤਿਗੁਰਾਂ ਕਿਹਾ ਸੀ ਪਰਉਪਕਾਰੀ ਜੀਵਨ ਬਣਾਉਣਾ, ਤੇ ਸਭ ਤੋਂ ਵੱਡੀ ਗੱਲ ਪਰਉਪਕਾਰ ਦੇ ਫਿਰ ਤਿੰਨ ਗੁਣ ਦੱਸੇ ਉੱਥੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪਰਉਪਕਾਰ ਕਰਨਾ ਕਿਵੇਂ ਹੈ। ਗੁਰਪ੍ਰਤਾਪ ਸੂਚ ਗ੍ਰੰਥ ਦੇ ਵਿੱਚ ਸਾਖੀ ਹੈ ਕਿ ਸਤਿਗੁਰਾਂ ਫਿਰ ਉੱਥੇ ਦੱਸਿਆ, ਕਹਿੰਦੇ ਭਾਈ ਸਭ ਤੋਂ ਪਹਿਲਾਂ ਪਰਉਪਕਾਰ ਕਰਨਾ ਧਨ ਦੇ ਨਾਲ। ਧਨ ਦੇ ਨਾਲ ਪਰਉਪਕਾਰ ਕਿਵੇਂ ਕਰਨਾ ਹੈ ਕਿ ਕੋਈ ਲੋੜਵੰਦ ਵੇਖ ਕੇ, ਹਾਂ ਇਹ ਨਹੀਂ ਕਿ ਜਿੱਥੇ ਲੋੜ ਨਹੀਂ ਉੱਥੇ ਧਨ ਦੇ ਨਾਲ ਸੇਵਾ ਕਰਨੀ, ਜਿੱਥੇ ਲੋੜਵੰਦ
0: ਹੈ।
1: ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਲਾਲੂ ਜੀ ਜਿੱਥੇ ਲੋੜਵੰਦ ਹੈ ਨਾ ਉੱਥੇ ਉਹਨੂੰ ਵਸਤਰ ਜਾਂ ਭੋਜਨ ਜਾਂ ਦਵਾਈ ਜਾਂ ਜੋ ਵੀ ਉਹਦੀ ਲੋੜ ਹੈ ਉਹ ਲੋੜ ਪੂਰੀ ਕਰਨੀ ਪਹਿਲੀ ਧਨ ਦੇ ਨਾਲ, ਕੋਈ ਵੀ ਲੋੜ ਜਿਹੜੀ ਉਸ ਲੋੜਵੰਦ ਦੀ ਜ਼ਰੂਰਤਮੰਦ ਦੀ ਪੂਰੀ ਕਰਨੀ, ਇਹ ਉਪਕਾਰ ਦੀ ਨਿਸ਼ਾਨੀ
0: ਪਈ।
1: ਤੇ ਦੂਜਾ ਉਹਨਾਂ ਦੱਸਿਆ ਵੀ ਮੂੰਹ ਤੋਂ ਮਾੜਾ ਨਹੀਂ ਕਿਸੇ ਨੂੰ ਬੋਲਣਾ। ਕਈ ਵਾਰੀ ਹੁੰਦਾ ਹੈ ਕੋਈ ਦਰ ਤੇ ਆ ਕੇ ਮੰਗਦਾ ਹੈ, ਰਸਤੇ ਵਿੱਚ ਜਾਂਦੇ ਆ ਸਾਡੇ ਕੋਲ ਮੰਗਦਾ ਹੈ, ਅਸੀਂ ਦਿੰਦੇ ਕੁਝ ਨਹੀਂ ਪਰ ਗੱਲਾਂ ਬਹੁਤ ਸੁਣਾ
0: ਦਿੰਦੇ,
1: ਬਹੁਤ ਮੰਦਾ ਚੰਗਾ ਅਸੀਂ ਕਈ ਵਾਰੀ ਬੋਲ ਦਿੰਦੇ, ਕਈ ਤੇ ਗਾਲੀ ਗਲੋਚ ਤੱਕ ਵੀ ਜਿਹੜਾ ਉਹ ਕੱਢਣ ਤੋਂ ਗੁਰੇਜ਼ ਨਹੀਂ ਕਰਦੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਜੇ ਧਨ ਕੋਲ ਨਹੀਂ ਹੈ ਤੁਸੀਂ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦੇ, ਜਾਂ ਜੇ ਮਦਦ ਕਰਨੀ ਵੀ ਹੈ ਤੇ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਹੀਂ ਬੋਲਣਾ, ਇਹ ਵੀ ਬੜਾ ਵੱਡਾ ਇੱਕ ਉਪਕਾਰ ਹੈ। ਤੇ ਸਤਿਗੁਰਾਂ ਨਾਲ ਦੱਸਿਆ ਵੀ ਜੇ ਵਿੱਦਿਆ ਆਉਂਦੀ ਹੈ ਤੁਹਾਨੂੰ ਪੜ੍ਹਨਾ ਲਿਖਣਾ ਆਉਂਦਾ ਹੈ ਤੇ ਦੂਜੇ ਨੂੰ ਵੀ ਵਿੱਦਿਆ ਪੜ੍ਹਾਓ, ਇਹ ਵੀ ਬੜਾ ਵੱਡਾ ਪੁੰਨ ਹੈ ਦੂਜੇ ਉਪਕਾਰ ਦੇ ਨਾਲ ਹੈ ਕਿ ਇੱਕ ਕਿਸੇ ਨੂੰ ਮਾੜਾ ਨਹੀਂ ਬੋਲਣਾ ਜ਼ੁਬਾਨ ਤੋਂ, ਦੂਜਾ ਜਿਹੜਾ ਉਹਨੂੰ ਜੇ ਤੁਸੀਂ ਪੜ੍ਹਾਈ ਦੇ ਵਿੱਚ ਕੋਈ ਵੀ ਭਾਸ਼ਾ ਤੁਹਾਨੂੰ ਆਉਂਦੀ ਹੈ ਜਾਂ ਗੁਰਬਾਣੀ ਦੇ ਪਾਠ ਤੁਸੀਂ ਕਰ ਲੈਂਦੇ ਹੋ, ਗੁਰ ਇਤਿਹਾਸ ਦੀ ਸੋਝੀ ਹੈ, ਵਿੱਦਿਆ ਦੇ ਨਾਲ ਦੂਜੇ ਨੂੰ ਜੋੜਨਾ ਇਹ ਦੂਜਾ ਉਪਕਾਰ ਹੈ। ਤੇ ਤੀਜਾ ਉਪਕਾਰ ਹੈ ਕਿਸੇ ਦਾ ਮਨ ਵਿੱਚ ਵੀ ਮਾੜਾ ਨਹੀਂ ਸੋਚਣਾ। ਕਈ ਵਾਰੀ ਅਸੀਂ ਹੁੰਦਾ ਹੈ ਜ਼ੁਬਾਨ ਤੋਂ ਬੜੇ ਬੜੇ ਮਿੱਠੇ ਬੋਲ ਬੋਲਦੇ ਵੀ ਮੈਂ ਤੇਰਾ ਹੀ ਹੈ, ਪਰ ਗੁਰੂ ਅਮਰਦਾਸ ਜੀ ਕਹਿੰਦੇ ਤੀਜਾ ਉਪਕਾਰ ਕਿਸੇ ਦਾ ਮਨ ਦੇ ਵਿੱਚ ਵੀ ਮਾੜਾ ਨਹੀਂ ਰੱਖਣਾ। ਇਹ ਵੀ ਬੜੀ ਵੱਡੀ ਗੱਲ ਹੈ, ਜੇ ਕਿਸੇ ਦੇ ਪ੍ਰਤੀ ਅਸੀਂ ਮਨ ਦੇ ਵਿੱਚ ਮਾੜਾ ਨਹੀਂ ਨਾ ਰੱਖਦੇ, ਜਿਵੇਂ ਬਾਣੀ ਵਿੱਚ ਵੀ ਸਮਝਾਇਆ ਪਰਕਾ ਬੁਰਾ ਨਾ ਰੱਖੋ ਚੀਜ਼, ਕਿ ਉਸ ਵੇਲੇ ਜਦੋਂ ਅਸੀਂ ਤਾਤ ਪਰਾਈ ਰੱਖਦੇ ਹਾਂ ਤੇ ਯਾਦ ਰੱਖਣਾ ਫਿਰ ਗੁਰਬਾਣੀ ਤੇ ਰੱਬ ਦੇ ਨਾਲ ਗੁਰੂ ਦੇ ਨਾਲ ਸਾਡੀ ਸਾਜ ਨਹੀਂ ਬਣ ਸਕਦੀ, ਕਿਉਂਕਿ ਈਰਖਾ ਜਿਹੜੀ ਹੈ ਉਹ ਬੜੀ ਦੂਰ ਤੱਕ ਲੈ ਜਾਂਦੀ ਹੈ ਸਾਨੂੰ। ਕਈ ਵਾਰੀ ਈਰਖਾ ਗੁਰੂ ਦਰਬਾਰ ਜਾਂ ਪਰਮਾਤਮਾ ਦੇ ਜਿਹੜੇ ਦਰ ਤੋਂ ਦੂਰੀ ਬਣਦੀ ਬਣਦੀ ਹੈ, ਕਈ ਵਾਰੀ ਸੰਸਾਰ ਤੋਂ ਪਰਿਵਾਰ ਤੋਂ ਵੀ ਦੂਰ ਲੈ ਜਾਂਦੀ ਹੈ ਸਾਨੂੰ, ਜਿਹੜੇ ਬੰਦੇ ਦੇ ਵਿੱਚ ਈਰਖਾ ਘਰ ਵਾਲਿਆਂ ਨਾਲ ਵੀ ਨਹੀਂ ਬਣਦੀ, ਉਹਨਾਂ ਦੀ ਸੰਸਾਰ ਨਾਲ ਵੀ ਨਹੀਂ ਬਣਦੀ, ਉਹਨਾਂ ਦੀ ਗੁਰੂ ਨਾਲ ਵੀ ਨਹੀਂ ਬਣਦੀ, ਨਿਰੰਕਾਰ ਵਾਹਿਗੁਰੂ ਨਾਲ ਵੀ ਨਹੀਂ ਬਣਦੀ। ਇਸ ਕਰਕੇ ਪਰਉਪਕਾਰ ਕਰਦੇ ਹਾਂ ਤਿੰਨ ਤਰੀਕਿਆਂ ਨਾਲ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਿਆ ਸੀ ਕਿ ਉੱਥੇ ਜੀਵਨ ਜਿਹੜਾ ਜਿਉਣਾ ਹੈ, ਭਾਈ ਗੁਰਦਾਸ ਜੀ ਫਿਰ ਕਹਿੰਦੇ ਕਿ ਇਹ ਸਾਰਾ ਗੁਣ ਜਿਹੜਾ ਇਹ ਗੁਰੂ ਦੇ ਕੋਲੋਂ ਉਪਦੇਸ਼ ਮਿਲਦਾ, ਜਿਵੇਂ ਭਾਈ ਲਾਲੂ ਜੀ, ਦੁਰਗਾ ਜੀ, ਭਾਈ ਜਵੰਦਾ ਜੀ ਨੂੰ ਮਿਲਿਆ ਨਾ, ਤੇ ਉਹਨਾਂ ਦੇ ਰਾਹੀਂ ਫਿਰ ਸਾਡੇ ਨਾਲ ਵੀ ਸਾਂਝਾ ਹੋਇਆ। ਤੇ ਸਤਿਗੁਰਾਂ ਨੇ ਦੱਸਿਆ ਵੀ ਪਹਿਲਾਂ ਉਹ ਆਪ ਉਪਦੇਸ਼ ਕਰਦੇ ਨੇ, ਗ੍ਰਹਿਣ ਕਰਦੇ ਨੇ ਸਤਿਗੁਰਾਂ ਦਾ, ਫਿਰ ਉਹ ਦੂਜਿਆਂ ਨੂੰ ਜੋੜਦੇ ਨੇ ਸਤ ਸੰਗਤ ਦੇ ਰੂਪਾਂ ਦਾ, ਜਿਹਨੂੰ ਸਾਧ ਸੰਗਤ ਵੀ ਕਹਿ ਦਿੰਦੇ ਆ, ਸਤ ਸੰਗ ਵੀ ਕਹਿ ਦਿੰਦੇ ਆ, ਗੁਰ ਸੰਗਤ ਵੀ ਕਹਿ ਦਿੰਦੇ ਆ, ਸੰਤ ਸੰਗ ਵੀ ਕਹਿ ਦਿੰਦੇ ਕਿ ਉਹਨਾਂ ਦੀ ਸੰਗਤ ਦੇ ਵਿੱਚ ਅਨੇਕਾਂ ਲੋਕੀ ਆ ਕੇ ਬੈਠ ਕੇ ਉਪਦੇਸ਼ ਲੈਂਦੇ ਨੇ। ਇਸੇ ਕਰਕੇ ਜਦੋਂ ਅਸੀਂ ਬਾਰਾਂ ਮਾਹ ਬਾਣੀ ਪੜ੍ਹਦੇ ਹਾਂ ਤੇ ਉੱਥੇ ਵੀ ਸਾਨੂੰ ਸਤ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦਾ ਉਪਦੇਸ਼ ਜਿਹੜਾ ਉਹ ਬਾਣੀ ਦੇ ਵਿੱਚ ਮਿਲਿਆ ਹੈ। ਅਸੀਂ ਜਦੋਂ ਬਚਨ ਪੜ੍ਹਦੇ ਹਾਂ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਸੰਤ ਜਣਾ ਮਿਲ ਪਾਈਐ ਰਸਣਾ ਨਾਮ ਭਣਾ, ਕਿ ਜਦੋਂ ਸੰਤ ਜਣਾ ਦੇ ਨਾਲ ਅਸੀਂ ਮਿਲਦੇ ਹਾਂ, ਬੈਠ ਕੇ ਜ਼ੁਬਾਨ ਦੇ ਨਾਲ ਨਾਮ ਜਪਦੇ ਹਾਂ, ਤੇ ਗੁਰਦੇਵ ਜੀ ਕਹਿੰਦੇ ਬੇਅੰਤ ਰਸ ਜਿਹੜਾ ਸਾਡੀ ਰਸਨਾ ਤੇ ਆ ਜਾਂਦਾ ਹੈ, ਤੇ ਜਦੋਂ ਰਸਨਾ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ, ਉਦੋਂ ਫਿਰ ਜਿਵੇਂ ਜਿਵੇਂ ਉਹ ਰਸਨਾ ਚੱਖਦੀ ਉਸ ਨਾਮ ਨੂੰ, ਤੇਵੇਂ ਤੇਵੇਂ ਅੰਦਰ ਵਿਗਾਸ, ਅੰਦਰ ਖੜਾਊ, ਅੰਦਰ ਆਨੰਦ ਜਿਹੜਾ ਉਹ ਆਉਂਦਾ ਜਾਂਦਾ ਹੈ। ਤੇ ਸਤਿਗੁਰਾਂ ਨੇ ਇਸੇ ਕਰਕੇ ਇੱਥੇ ਸਮਝਾਇਆ ਕਿ ਗੁਰੂ ਦੇ ਸੇਵਕ ਦੀ, ਗੁਰਮੁਖ ਦੀ ਦੂਜੀ ਨਿਸ਼ਾਨੀ ਇਹ ਹੈ ਕਿ ਉਹ ਆਪ ਵੀ ਗੁਰੂ ਉਪਦੇਸ਼ ਨੂੰ ਧਾਰਨ ਕਰਦਾ ਹੈ, ਅਤੇ ਸਤ ਸੰਗਤ ਦੇ ਵਿੱਚ ਬੈਠ ਕੇ ਦੂਜਿਆਂ ਨੂੰ ਵੀ ਉਹ ਸਤ ਸੰਗਤ ਦੇ ਦੁਆਰਾ ਇਸ ਨਾਮ ਉਪਦੇਸ਼ ਗੁਰੂ ਸਿੱਖਿਆ ਦੇ ਨਾਲ ਜੋੜਦਾ ਹੈ। ਤੀਜੀ ਨਿਸ਼ਾਨੀ ਦੱਸੀ ਹੈ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲੈ ਬੁਲਾਵੈ, ਕਿ ਜਿਹੜਾ ਉਹ ਗੁਰਮੁਖ ਉਹ ਪਰਮਹੰਸ ਦੀ ਬਿਰਤੀ ਦਾ ਮਾਲਕ ਹੋ ਜਾਂਦਾ ਹੈ। ਜਿਵੇਂ ਹੰਸ ਪੰਛੀ ਦੇ ਬਾਰੇ ਅਸੀਂ ਜਾਣਦੇ ਨਾ, ਭਾਈ ਗੁਰਦਾਸ ਜੀ ਆਪਣੇ ਕਵਿਤਾ ਵਿੱਚ ਵੀ ਗੱਲ ਜਿਹੜੀ ਹੈ ਕਲੀਅਰ ਕਰਦੇ ਆ, ਕਹਿੰਦੇ ਜਿਹੜਾ ਹੰਸ ਪੰਛੀ ਹੈ ਉਹ ਮਾਨਸਰ ਦੇ ਉੱਪਰ ਜਾ ਕੇ ਬਹਿੰਦਾ ਹੈ, ਉੱਥੋਂ ਮੋਤੀ ਰੂਪੀ ਖੁਰਾਕ ਜਿਹੜੀ ਉਹ ਪ੍ਰਾਪਤ ਕਰਦਾ ਹੈ, ਉਹ ਕਦੀ ਛੱਪੜਾਂ 'ਤੇ ਕਦੀ ਦਰਿਆਵਾਂ 'ਤੇ ਹੰਸ ਨਹੀਂ ਆ ਕੇ ਬਹਿੰਦੇ, ਕਦੀ ਟੋਬਿਆਂ ਦੇ ਉੱਪਰ ਆ ਕੇ ਨਹੀਂ ਬਹਿੰਦੇ। ਇਸੇ ਤਰ੍ਹਾਂ ਹੀ ਗੁਰੂ ਦੇ ਸਿੱਖ ਵੀ ਸਤ ਸੰਗਤ ਰੂਪੀ ਮਾਨ ਸਰੋਵਰ ਦੇ ਉੱਪਰ ਬੈਠਦੇ ਨੇ, ਅਤੇ ਜਿਵੇਂ ਹੰਸ ਮਾਨ ਸਰੋਵਰ ਤੋਂ ਮੋਤੀ ਖਾਂਦਾ ਹੈ, ਗੁਰੂ ਦਾ ਸਿੱਖ ਸਤ ਸੰਗਤ ਰੂਪੀ ਸਰੋਵਰ ਦੇ ਵਿੱਚੋਂ ਪਰਮਾਤਮਾ ਦੇ ਨਾਮ ਰੂਪੀ ਮੋਤੀਆਂ ਦੀ ਖੁਰਾਕ ਖਾਂਦਾ ਹੈ। ਇੱਥੋਂ ਸਾਧ ਸੰਗਤ ਦੇ ਵਿੱਚੋਂ ਕੇਵਲ ਇੱਕੋ ਨਾਮ ਵਿਖਾਣੀਏ, ਇੱਕ ਪਰਮਾਤਮਾ ਦੀ ਕੀਰਤੀ, ਉਹੀ ਉਹਦਾ ਭੋਜਨ ਹੈ, ਕਿਉਂਕਿ ਆਪਾਂ ਬੰਦਗੀ ਨੂੰ ਵੀ ਭੋਜਨ ਦੇ ਰੂਪ ਅੰਦਰ ਛਕਣਾ ਹੈ। ਇਹ ਸਾਨੂੰ ਗੁਰਬਾਣੀ ਦਾ ਉਪਦੇਸ਼ ਹੈ। ਭੋਜਨ ਦੋ ਤਰ੍ਹਾਂ ਦਾ ਹੈ, ਅਤੇ ਸਾਡੇ ਸਰੀਰ ਦੀਆਂ, ਸਾਡੇ ਜੀਵਨ ਦੀਆਂ ਵੀ ਦੋ ਤਰ੍ਹਾਂ ਦੀਆਂ ਜ਼ਰੂਰਤਾਂ ਨੇ ਭੋਜਨ ਦੀਆਂ। ਇੱਕ ਸਾਡੇ ਤਨ ਨੂੰ ਭੋਜਨ ਚਾਹੀਦਾ ਹੈ, ਅਤੇ ਉਹ ਅਸੀਂ ਆ 36 ਪ੍ਰਕਾਰ ਦਾ ਜਿਹਨੂੰ ਕਹਿੰਦੇ ਭੋਜਨ ਅਸੀਂ ਛਕਦੇ ਹਾਂ। ਦੂਜੇ ਪਾਸੇ ਸਾਡੀ ਆਤਮਾ ਨੂੰ ਵੀ ਭਜਨ ਰੂਪੀ ਭੋਜਨ ਦੀ ਵੀ ਲੋੜ ਹੁੰਦੀ ਹੈ, ਬੰਦਗੀ ਰੂਪੀ, ਅਤੇ ਪਰਮਾਤਮਾ ਦੇ ਨਾਮ ਰੂਪੀ ਭੋਜਨ ਨੂੰ ਵੀ 36 ਪ੍ਰਕਾਰ ਦਾ ਭੋਜਨ ਕਿਹਾ। ਜਦੋਂ ਅਸੀਂ ਬਚਨ ਪੜ੍ਹਦੇ ਨਾ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿੱਤ ਖਾਇਆ ਹਮਕੋ ਤ੍ਰਿਪਤ ਪਈ, ਕਿ 36 ਪ੍ਰਕਾਰ ਦਾ ਭੋਜਨ ਸਾਡੀ ਆਤਮਾ ਦਾ, ਅਤੇ ਜੇ ਅਸੀਂ ਬਾਹਰੀ ਭੋਜਨ 36 ਪ੍ਰਕਾਰ ਦਾ ਹੀ ਆਤਮਾ ਦੀ ਖੁਰਾਕ ਬਣਾ ਕੇ ਬਹਿ ਜਾਈਏ, ਗੱਲ ਨਹੀਂ ਬਣਨੀ। ਬੜਿਆਂ ਨੇ ਜੀਵਨ ਵਿੱਚ ਯਤਨ ਕੀਤਾ, ਦੁਨੀ ਚੰਦ ਵਰਗਿਆਂ ਨੇ ਜਾਂ ਹੋਰ ਵੀ ਕਈ ਅਜਿਹੇ ਜੀਵ, ਭਾਈ ਮਲਕ ਭਾਗੋ ਜੀ ਵਰਗਿਆਂ, ਕਿ ਸ਼ਾਇਦ ਦੁਨੀਆ ਦੇ ਧਨ ਦੇ ਨਾਲ ਸਾਡੀ ਆਤਮਾ ਵੀ ਤ੍ਰਿਪਤ ਹੋਵੇਗੀ। ਨਹੀਂ, ਇਹ ਪੇਟ ਦੀਆਂ, ਸਾਡੇ ਤਨ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਪਰ ਜਿਹੜੀ ਆਤਮਾ ਦੀ ਜ਼ਰੂਰਤ ਹੈ ਉਹ ਪਰਮਾਤਮਾ ਦਾ ਨਾਮ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਵੇਂ ਇਹਦਾ ਜੀਵਨ ਜਿਹੜਾ ਹੰਸਾਂ ਵਰਗਾ ਹੈ, ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਰੱਬ ਦੀ ਬੰਦਗੀ ਕਰਨ ਵਾਲਾ ਗੁਰਮੁਖ, ਉਹਦੀ ਤੀਜੀ ਨਿਸ਼ਾਨੀ ਹੁੰਦੀ ਉਹ ਵੀ ਪਰਮ ਹੰਸ ਹੈ, ਤੇ ਉਹ ਸਤ ਸੰਗਤ ਰੂਪੀ ਸਰੋਵਰ ਤੇ ਬੈਠਦਾ ਹੈ। ਜਦੋਂ ਅਸੀਂ ਬਚਨ ਪੜ੍ਹਦੇ ਮਾਨਸਰ ਹੰਸ ਸਾਧ ਸੰਗ ਪਰਮ ਹੰਸ, ਜਿਹੜੀ ਮਾਨਸਰ ਦੇ ਉੱਪਰ ਹੰਸ ਬਹਿੰਦਾ ਹੈ, ਤੇ ਸਾਧ ਸੰਗਤ ਰੂਪੀ ਜਿਹੜਾ ਇਹ ਸਰੋਵਰ ਹੈ, ਇੱਥੇ ਪਰਮ ਹੰਸ ਬਹਿੰਦਾ ਹੈ, ਤੇ ਉੱਥੇ ਫਿਰ ਭਾਈ ਗੁਰਦਾਸ ਜੀ ਦੋਵਾਂ ਦਾ ਨਤਾਰਾ ਵੀ ਕਰਦੇ ਨੇ, ਕਹਿੰਦੇ ਉਤ ਮੁਕਤਾਹਲ ਉਤਿਆ ਨਾਸਤ, ਕਹਿੰਦੇ ਕਿ ਉੱਥੇ ਜਿਹੜਾ ਇਹ ਮੁਕਤਾਹਲ ਦਾ ਭਾਵ ਮੋਤੀ ਖਾਂਦਾ ਹੈ ਜਿਹੜਾ ਹੰਸ ਹੈ ਸਰੋਵਰ ਤੋਂ, ਤੇ ਇੱਥੇ ਜਿਹੜਾ ਹੰਸ ਰੂਪੀ ਗੁਰਸਿੱਖ ਹੈ ਪਰਮਹੰਸ ਰੂਪੀ ਇਹ ਸਤ ਸੰਗਤ ਦੇ ਵਿੱਚੋਂ ਸ਼ਬਦ ਸੁਰਤ ਲੇਵ ਲਾ ਬਈ, ਇੱਥੇ ਗੁਰਬਾਣੀ ਦੇ ਸ਼ਬਦ ਦੇ ਨਾਲ ਪਰਮਾਤਮਾ ਦਾ ਨਾਮ ਰੂਪੀ ਮੋਤੀ ਛਕਦਾ। ਸੋ ਇਸ ਤਰ੍ਹਾਂ ਇਤਿਹਾਸ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਭੋਜਨ ਨੂੰ ਛਕ ਕੇ ਆਪਣੇ ਜੀਵਨ ਉੱਚਾ ਕੀਤਾ ਹੈ ਉਹਨਾਂ ਨੂੰ ਪਰਮਹੰਸ ਦਾ ਖਿਤਾਬ ਵੀ ਮਿਲਿਆ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ। ਕਿਉਂਕਿ ਗੋਇੰਦਵਾਲ ਸਾਹਿਬ ਤੋਂ ਜਦੋਂ ਅਸੀਂ ਦਰਿਆ ਪਾਰ ਕਰਦੇ ਹਾਂ ਦੁਆਬੇ ਦੀ ਧਰਤੀ ਤੇ ਸੁਲਤਾਨਪੁਰ ਲੋਧੀ ਨਗਰ ਦੇ ਨਾਲ ਪਿੰਡ ਡੱਲਾ ਹੈ, ਉਸ ਡੱਲੇ ਨਗਰ ਤੋਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਉਸ ਡੱਲੇ ਨਗਰ ਤੋਂ ਤਕਰੀਬਨ 72 ਸਿੱਖ ਪਰਿਵਾਰ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਰਧਾਲੂ ਬਣਦੇ ਨੇ ਉਸ ਨਗਰ ਦੇ ਵਿੱਚ। ਉਹਨਾਂ ਦੇ ਵਿੱਚ ਹੈ ਭਾਈ ਪਾਰੂ ਜੁਲਕਾ ਜੀ, ਉਹਨਾਂ ਨੂੰ ਪਰਮਹੰਸ ਦਾ ਨਾਮ ਦਿੱਤਾ ਗਿਆ। ਕਹਿਣ ਲੱਗੇ ਕਿ ਪਰਮਹੰਸ ਦੀ ਬਿਰਤੀ, ਇੱਕ ਤੇ ਹੰਸ ਹੁੰਦਾ ਉਹ ਪਰਮਹੰਸ ਹੈ ਜਿਹੜਾ ਸਤ ਸੰਗਤ ਰੂਪੀ ਸਰੋਵਰ ਤੇ ਆ ਕੇ ਨਾਮ ਰੂਪੀ ਪਰਮਾਤਮਾ ਦੀ ਬੰਦਗੀ ਰੂਪੀ ਮੋਤੀਆਂ ਨੂੰ ਗ੍ਰਹਿਣ ਕਰਦਾ। ਤੇ ਭਾਈ ਪਾਰੂ ਜੁਲਕਾ ਨੂੰ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਜੀ ਤੁਹਾਡਾ ਜੀਵਨ ਬੜਾ ਉੱਚਾ ਹੈ, ਤੁਸੀਂ ਪਰਮਹੰਸ ਬਣ ਗਏ ਤੇ ਸਾਡਾ ਚਿੱਤ ਕਰਦਾ ਹੈ ਤੁਹਾਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਦੇਈਏ। ਤੇ ਇਤਿਹਾਸ ਦੇ ਬਚਨ ਨੇ ਭਾਈ ਪਾਰੂ ਜੁਲਕਾ ਨੇ ਜਦੋਂ ਇਹ ਸੁਣਿਆ ਕਿ ਸਤਿਗੁਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿ ਰਹੇ ਤੁਹਾਡਾ ਜੀਵਨ ਏਡਾ ਉੱਚਾ ਬੰਦਗੀ ਵਾਲਾ ਹੈ ਤੁਹਾਨੂੰ ਗੁਰਤਾ ਗੱਦੀ ਦਾ ਤਖ਼ਤ ਦੇ ਦੇਈਏ ਤੇ ਜਲਦੀ ਦੇ ਨਾਲ ਚਰਨਾਂ ਤੇ ਢਹਿ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਤਾ ਕੀ ਕਹਿੰਦੇ ਨੇ। ਕਹਿਣ ਲੱਗੇ ਮੋਕੋ ਤੋਂ ਗੁਰਸਿੱਖੀ ਹੀ ਭਾਵੈ ਗੁਰਿਆਈ ਸਤਿਗੁਰਹਿ ਸੁਹਾਵੈ, ਕਹਿੰਦੇ ਮੈਨੂੰ ਤੇ ਕੇਵਲ ਗੁਰਸਿੱਖੀ ਦੀ ਦਾਤ ਜਿਹੜੀ ਚਾਹੀਦੀ ਹੈ ਗੁਰਤਾ ਗੱਦੀ ਤੇ। ਵਾਹਿਗੁਰੂ ਜੀ ਤੁਸੀਂ ਆਪ ਹੀ ਸੁਭਾਏ ਮਾਣ, ਤੁਸੀਂ ਤੁਹਾਨੂੰ ਹੀ ਇੱਥੇ ਬੈਠਣਾ ਫੱਬਦਾ ਹੈ। ਇਹ ਪਰਮਹੰਸ ਬਿਰਤੀ ਦੇ ਮਾਲਕ ਦੀ ਗੱਲ ਹੈ। ਜੇ ਕੋਈ ਹੋਰ ਹੁੰਦਾ ਹੈ ਤੇ ਆਪਾਂ ਦੇਖੀ ਕਈ ਵਾਰੀ ਬੰਦਾ ਨਾਰਾਜ਼ ਹੋ ਕੇ ਚਲਿਆ ਜਾਂਦਾ ਵੀ ਮੈਂ ਵੇਖੋ ਇੰਨੀ ਸੇਵਾ ਕੀਤੀ ਨੀ ਕੋਈ ਮਿਲਿਆ। ਪਰ ਉੱਥੇ ਗੁਰੂ ਦੇ ਸਿੱਖ ਦੀ ਨਿਸ਼ਾਨੀ ਇਹ ਹੈ ਗੁਰਮੁਖ ਦੀ ਕਿ ਉਹਨੂੰ ਜਦੋਂ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾਉਣ ਦੀ ਗੱਲ ਵੀ ਆਈ ਉਦੋਂ ਵੀ ਕਹਿਣ ਲੱਗੇ ਮੈਨੂੰ ਗੁਰਸਿੱਖੀ ਦੀ ਦਾਤ ਚਾਹੀਦੀ। ਪਰਮਹੰਸ ਬਿਰਤੀ ਦੇ ਮਾਲਕ ਦੀ ਗੱਲ ਚੱਲਦੀ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਇਸ ਕਰਕੇ ਤ੍ਰਿਪਤ ਹੁੰਦੇ ਨੇ ਕਿਉਂਕਿ ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲੇਵ ਲਾ ਪਏ। ਜਦੋਂ ਉਹ ਆਪ ਸੁਰਤ ਲਾ ਲੈਂਦੇ ਨਾ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ, ਫਿਰ ਉਹਨਾਂ ਦੇ ਅੰਦਰਲੀ ਲਾਲਸਾ ਖਤਮ ਹੋ ਜਾਂਦੀ ਕਿਉਂਕਿ ਗੁਰੂ ਸ਼ਬਦ ਦੇ ਦੁਆਰਾ ਉਹ ਤ੍ਰਿਪਤ ਹੋ ਜਾਂਦੇ। ਗੁਰਦੇਵ ਜੀ ਕਹਿੰਦੇ ਇਕੱਲੇ ਉਹੀ ਸਿੱਖ ਨਹੀਂ ਜਿਹੜਾ ਹੁਣ ਦੇ ਸਮੇਂ ਵਿੱਚ ਵੀ ਖਾਵੈ ਪਿਸਕਾ ਹੋਏ ਉਹਦਾ, ਅੱਜ ਵੀ ਗੁਰੂ ਸ਼ਬਦ ਦੇ ਨਾਲ ਕੋਈ ਜੁੜ ਕੇ ਮਨ ਨੂੰ ਸੁਰਤ ਨੂੰ ਜੋੜ ਕੇ ਜੀਵਨ ਨੂੰ ਬੰਦਗੀ ਦੇ ਦੁਆਰਾ ਰੰਗ ਲਵੇ ਤੇ ਅੱਜ ਵੀ ਉਹ ਬਖਸ਼ਿਸ਼ਾਂ ਮਿਲ ਜਾਂਦੀਆਂ। ਅੱਜ ਵੀ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ। ਭਾਈ ਜੀ ਅੱਗੇ ਫਿਰ ਦੱਸਦੇ ਚੰਦਨ ਵਾਸ ਵਣਾਸ ਅਫਲ ਸੁਫਲ ਚੰਦਨ ਮਹਿਕਾਏ। ਅਗਲਾ ਗੁਣ ਜਿਹੜਾ ਗੁਰਮੁਖ ਦਾ ਇਹ ਹੈ, ਚੌਥੇ ਗੁਣ ਦੀ ਗੱਲ ਕਰਦੇ ਹਾਂ। ਕਹਿੰਦੇ ਗੁਰਮੁਖ ਦਾ ਸੁਭਾਅ ਚੰਦਨ ਦੇ ਵਰਗਾ ਹੁੰਦਾ ਹੈ ਕਿਉਂਕਿ ਚੰਦਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਬੀਰ ਜੀ ਵੀ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੀ ਉਠਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਕਿ ਭਾਵੇਂ ਉਹ ਸ਼ਿਸ਼ਰੇ ਦੇ ਦਰਖਤ ਹੋਣ ਢਾਕ ਪਲਾਸ ਹੋਣ ਭਾਵੇਂ ਉਹ ਫਲ ਵਾਲੇ ਦਰਖਤ ਹੋਣ ਤੇ ਭਾਵੇਂ ਫਲ ਤੋਂ ਬਿਨਾਂ ਹੋਣ। ਭਾਈ ਗੁਰਦਾਸ ਜੀ ਵੀ ਇਹੀ ਗੱਲ ਸਮਝਾਉਂਦੇ ਚੰਦਨ ਵਾਸ ਵਿਨਾਸ ਪਤ ਅਫਲ ਸੁਫਲ ਚੰਦਨ ਮਹਿਕਾਏ। ਚਾਹੇ ਕੋਈ ਦਰਖਤ ਅਫਲ ਹੈ ਜਿਹਨੂੰ ਕੋਈ ਫਲ ਨਹੀਂ ਲੱਗਦਾ ਭਾਵੇਂ ਉਹਨੂੰ ਕੰਡੇ ਕਿਉਂ ਨਾ ਲੱਗੇ ਹੋਣ ਤੇ ਭਾਵੇਂ ਉਹਨੂੰ ਫਲ ਲੱਗਦਾ ਹੈ। ਜਿਵੇਂ ਚੰਦਨ ਦਾ ਸੁਭਾਅ ਹੈ ਨਾ ਉਹ ਇਹ ਨਹੀਂ ਦੇਖਦਾ ਕਿ ਇਹਨੂੰ ਕੰਡੇ ਲੱਗੇ ਆ ਇਹਨੂੰ ਫਲ ਲੱਗਣਾ ਕਿ ਨਹੀਂ ਲੱਗਣਾ। ਉਹ ਢਾਕ ਪਲਾਸ ਜੋ ਵੀ ਉਹਦੇ ਸੰਪਰਕ ਦੇ ਵਿੱਚ ਆ ਗਿਆ ਉਹਨੂੰ ਚੰਦਨ ਆਪਣੀ ਖੁਸ਼ਬੂ ਦੇ ਕੇ ਆਪਣੇ ਗੁਣ ਪੈਦਾ ਕਰ ਦਿੰਦਾ ਹੈ ਉਹਦੇ ਵਿੱਚ। ਇਸੇ ਤਰ੍ਹਾਂ ਹੀ ਗੁਰਮੁਖ ਦੀ ਨਿਸ਼ਾਨੀ ਦੱਸਦੇ ਹਾਂ। ਕਹਿੰਦੇ ਕਿ ਜਦੋਂ ਗੁਰਮੁਖ ਦੇ ਕੋਲ ਕੋਈ ਚੋਰ ਆ ਜਾਵੇ, ਕੋਈ ਡਾਕੂ ਆ ਜਾਵੇ, ਕੋਈ ਆਮ ਅਗਿਆਨੀ ਆ ਜਾਵੇ, ਕੋਈ ਗਿਆਨੀ ਆ ਜਾਵੇ, ਉਹ ਸਾਰਿਆਂ ਦੀ ਇੱਕੋ ਜਿਹੀ ਕਿਰਪਾ ਕਰਦੇ। ਉਹ ਗਰੀਬ ਅਮੀਰ ਜਾਤ ਪਾਤ ਇਹੋ ਜਿਹੇ ਪਾੜਿਆਂ ਤੋਂ ਭਰਨੇ, ਉਹਨਾਂ ਕੋਲ ਕੋਈ ਵੀ ਆ ਗਿਆ ਨਾ। ਹੁਣ ਜਿਵੇਂ ਆਪਾਂ ਕੱਲ ਭਾਈ ਬਾਬਾ ਬਿਧੀ ਚੰਦ ਜੀ ਦੀ ਗੱਲ ਕੀਤੀ, ਭਾਈ ਅਦਲੀ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੀ ਸੰਗਤ ਵਿੱਚ ਆ ਕੇ ਬਹਿ ਗਏ ਮੈਨੂੰ ਵੀ ਚੋਰ ਸਮਝਣਗੇ, ਨਹੀਂ। ਉੱਥੇ ਉਹ ਭਾਈ ਬਾਬਾ ਬਿਧੀ ਚੰਦ ਜੀ ਨੂੰ ਉਹਨਾਂ ਦੇ ਜਿਹੜਾ ਸਮਾਂ ਸੀ ਉਹਨੂੰ ਵੀ ਉੱਥੋਂ ਕੱਟਿਆ ਤੇ ਗੁਰੂ ਨਾਲ ਮਿਲਾ ਕੇ ਤੇ ਉਹਨਾਂ ਦੇ ਅੰਦਰ ਵੀ ਉਹ ਸੁਗੰਧੀ ਚੰਦਨ ਵਾਲੀ ਨਾਮ ਰਸ ਵਾਲੀ ਭਰ ਦਿੱਤੀ, ਕਿਉਂਕਿ ਉੱਥੇ ਘਿਰਨਾ ਕੋਈ ਨਹੀਂ। ਬੇਅੰਤ ਸਾਖੀਆਂ ਨੇ ਇਸ ਤਰ੍ਹਾਂ ਦੀਆਂ ਕਿ ਜਦੋਂ ਗੁਰੂ ਦੇ ਸਿੱਖਾਂ ਨੂੰ ਪਤਾ ਲੱਗ ਵੀ ਗਿਆ ਕਿ ਇਹਦੇ ਜੀਵਨ ਦੇ ਵਿੱਚ ਗਿਰਾਵਟ ਹੈ, ਪਰ ਚੰਦਨ ਵਾਂਗ ਉਹਨੂੰ ਬਿਲਕੁਲ ਆਪਣੇ ਗਲੇ ਦੇ ਨਾਲ ਲਾ ਕੇ ਗੁਰੂ ਦੇ ਨਾਲ ਜੋੜ ਦਿੱਤਾ, ਕਿਤੇ ਕੋਈ ਨਫ਼ਰਤ ਨਹੀਂ ਕੀਤੀ। ਇਹ ਗੁਰਸਿੱਖ ਦੀ ਇੱਕ ਨਿਸ਼ਾਨੀ ਹੈ। ਗੁਰੂ ਪਿਆਰਿਓ, ਕਿਸੇ ਵੇਲੇ ਸਾਨੂੰ ਵੀ ਜਦੋਂ ਕੋਈ ਮੰਜ਼ਿਲ ਤੋਂ ਭਟਕਿਆ ਕੋਈ ਮਿਲਦਾ ਤਾਂ ਉਹਨਾਂ ਨਫ਼ਰਤ ਨਹੀਂ ਕਰਨੀ ਚਾਹੀਦੀ। ਇਹ ਨਹੀਂ ਕਹਿਣਾ ਚਾਹੀਦਾ ਸਾਡੀ ਸਿੱਖੀ ਦੀ ਧਾਰਾ ਵਿੱਚ ਸਾਡੀ ਜਥੇਬੰਦੀ
0: ਸਾਡੇ
1: ਚੰਦਨ ਵਾਲਾ ਗੁਣ ਜਿਹੜਾ ਗੁਰਮੁਖ ਦੇ ਵਿੱਚ ਹੁੰਦਾ ਹੈ, ਉੱਥੇ ਫਿਰ ਗੁਰੂ ਦੀ ਮੱਤ ਲੈ ਕੇ ਉਹਦੇ ਅੰਦਰ ਵੀ ਸੁਧਾਰ ਕਰਨਾ ਚਾਹੀਦਾ ਜਿਹੜਾ ਭਟਕ ਗਿਆ, ਕਿਉਂਕਿ ਗੁਨਾਹ ਕਿਸੇ ਕੋਲੋਂ ਵੀ ਹੋ ਸਕਦਾ ਹੈ, ਸਾਡੇ ਕੋਲੋਂ ਵੀ ਹੋ ਸਕਦਾ ਹੈ। ਭਗਤ ਕਬੀਰ ਜੀ ਦੇ ਇੱਥੋਂ ਤੱਕ ਪਾਵਨ ਬਾਣੀ ਸਮਝਾਉਂਦੇ, ਕਹਿੰਦੇ ਬੰਦੇ ਮਾਣ ਨਾ ਕਰੀ ਆਪਣੇ ਕਿਰਦਾਰ ਤੇ, ਅਜੇ ਤੇਰੀ ਵੀ ਨਈਆ ਜਿਹੜੀ ਤੇਰੀ ਵੀ ਬੇੜੀ ਹੈ ਜੇ ਸਮੁੰਦਰ ਦੀ ਆ, ਪਤਾ ਨਹੀਂ ਕੀ ਹੋ ਜਾਣਾ। ਕਈ ਵਾਰੀ ਨਾ ਡੁੱਬਦੀਆਂ ਵੀ ਤਰ ਜਾਂਦੀਆਂ ਤੇ ਕਈ ਵਾਰੀ ਕੰਢੇ ਤੇ ਰੇਤੇ ਤੇ ਖਲੋਤੀਆਂ ਵੀ ਲੈ ਜਾਂਦੇ ਨੇ, ਜਿਹੜੀਆਂ ਲਹਿਰਾਂ ਲੈ ਜਾਂਦੀਆਂ। ਇਸ ਕਰਕੇ ਕਦੀ ਵੀ ਮਾਣ ਨਹੀਂ ਹੋਣਾ ਚਾਹੀਦਾ ਕਿ ਮੇਰਾ ਕਿਰਦਾਰ ਉੱਚਾ ਹੈ ਤੇ ਦੂਜੇ ਨਾਲ ਨਫ਼ਰਤ ਹੋਣੀ ਚਾਹੀਦੀ। ਜਿਵੇਂ ਹੁਣੇ ਪਰਉਪਕਾਰੀ ਦੀ ਗੱਲ ਸਾਂਝੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਲਾਲੂ ਜੀ ਨੂੰ, ਭਾਈ ਦੁਰਗਾ ਜੀ ਨੂੰ, ਭਾਈ ਜਵੰਦਾ ਜੀ ਨੂੰ ਇਹੀ ਸਮਝਾਇਆ ਸੀ ਕਿ ਜ਼ੁਬਾਨ ਤੋਂ ਕਿਸੇ ਨਾਲ ਮਾੜਾ ਨਹੀਂ ਬੋਲਣਾ ਤੇ ਨੀਅਤ ਵਿੱਚ ਈਰਖਾ ਨਹੀਂ ਰੱਖਣੀ ਤੇ ਧਨ ਦੇ ਨਾਲ ਜਿਵੇਂ ਵੀ ਹੋ ਸਕੇ ਲੋੜਵੰਦ ਦੀ ਮਦਦ ਕਰਨਾ। ਇਸੇ ਤਰ੍ਹਾਂ ਹੀ ਇੱਥੇ ਵੀ ਚੰਦਨ ਵਰਗਾ ਸੁਭਾਅ ਲੈ ਕੇ ਚੱਲਣਾ ਹੈ। ਜੇ ਕੋਈ ਨਸ਼ਈ ਵੀ ਆ ਗਿਆ, ਪਤਤ ਆ ਗਿਆ, ਕੋਈ ਵੀ ਧਾਰਾ ਤੋਂ ਟੁੱਟਿਆ ਆ ਗਿਆ ਸਿੱਖੀ ਤੋਂ, ਉਹਨੂੰ ਕੋਸ਼ਿਸ਼ ਕਰੀਏ ਗੱਲ ਨਾਲ ਲਾ ਕੇ ਗੁਰੂ ਦੇ ਗੱਲ ਨਾਲ, ਗੁਰੂ ਦੇ ਚਰਨਾਂ ਨਾਲ ਲਾਈਏ, ਉਹਦੇ ਅੰਦਰਲੀਆਂ ਬੁਰਿਆਈਆਂ ਨੂੰ ਖਤਮ ਕਰਨ ਦਾ ਯਤਨ ਕਰੀਏ। ਚੰਦਨ ਵਰਗਾ ਸੁਭਾਅ ਗੁਰਮੁਖ ਦੇ ਅੰਦਰ ਇੱਕ ਇਹ ਵੀ ਗੁਣ ਹੁੰਦਾ ਹੈ ਕਿ ਉਹ ਬੋਹਿਤ ਵਰਗਾ ਬੇੜੇ ਵਰਗਾ

0: ਭਾਈ ਮੰਝ ਜੀ ਦਾ ਇਤਿਹਾਸ ਅਸੀਂ ਪੜ੍ਹਦੇ ਵੇਖੋ ਕਿੱਥੇ ਕਬਰਾਂ ਤੇ ਮੱਥੇ ਟੇਕਣੇ, ਰੂੜ ਚੜਾਉਣੇ, ਢੋਲ ਵਜਾਉਣੇ, ਹਰੀਆਂ ਚਾਦਰਾਂ ਚੜਾਉਣੀਆਂ। ਪਰ ਜਿੱਦਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਸਿੱਖੀ ਦੀ ਦਾਤ ਲੈ ਲਈ, ਫਿਰ ਗੁਰਸਿੱਖੀ ਦੀ ਰੰਗਣ ਦੇ ਵਿੱਚ ਏਡਾ ਉੱਚਾ ਜੀਵਨ ਕਰ ਲਿਆ ਕਿ ਜਿਹੜਾ ਆਪ ਡੁੱਬਦਾ ਪਿਆ ਸੀ ਨਾ ਭਾਈ ਤੀਰਥੇ ਦੇ ਰੂਪ ਅੰਦਰ, ਤੇ ਅੱਜ ਗੁਰੂ ਜੀ ਨੇ ਉਹਦੀ ਸਿੱਖੀ ਦੀ ਅੰਦਰ ਜਿਹੜੀ ਦਾਤ ਪੈਦਾ ਕੀਤੀ ਉਹਦੇ ਨਾਲ ਏਡੀ ਉੱਚੀ ਸ਼ਖਸੀਅਤ ਬਣ ਗਈ ਕਿ ਗੁਰੂ ਸਾਹਿਬ ਜੀ ਸਮਝਾਉਂਦੇ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ। ਅੱਜ ਉਹ ਭਾਈ ਮੰਝ ਜੀ ਨੂੰ ਜਹਾਜ਼ ਵਰਗਾ ਬਣਾ ਦਿੱਤਾ ਕਿ ਜਿਵੇਂ ਜਹਾਜ਼ ਦਾ ਕੰਮ ਹੈ ਬੇੜੇ ਦਾ ਕੰਮ ਹੈ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾਉਣਾ, ਇਸੇ ਤਰ੍ਹਾਂ ਹੀ ਗੁਰਸਿੱਖ ਦਾ ਕੰਮ ਹੈ ਐਸ ਵਕਾਰੀ ਧਰਤੀ ਤੋਂ ਨਿਰੰਕਾਰੀ ਦੁਨੀਆਂ ਤੱਕ ਪਹੁੰਚਾਉਣਾ, ਜਿੱਥੇ ਆਪ ਪਹੁੰਚਣਾ ਉੱਥੇ ਦੂਜਿਆਂ ਨੂੰ ਪਹੁੰਚਾਉਣਾ। ਅੱਗੇ ਫਿਰ ਭਾਈ ਗੁਰਦਾਸ ਜੀ ਕਹਿੰਦੇ, ਲਹਿਰ ਤੁਰੰਗ ਨਾ ਵਿਆਪਈ ਮਾਇਆ ਵਿੱਚ ਉਦਾਸ ਰਹਾਏ, ਕਿ ਜਿੱਥੇ ਉਹ ਆਪ ਤਰਦਾ ਏ ਦੂਜਿਆਂ ਨੂੰ ਤਾਰਦਾ ਪਰਿਵਾਰ ਨੂੰ ਤਾਰਦਾ ਏ, ਉੱਥੇ ਉਹ ਵਕਾਰਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਵੀ ਉਹਦੇ ਉੱਪਰ ਅਸਰ ਨਹੀਂ ਕਰਦੇ। ਕੋਈ ਆ ਜਾਵੇ ਵਕਾਰਾਂ ਦੀ ਲਹਿਰ, ਉਹਨਾਂ ਤੋਂ ਉਦਾਸ ਰਹਿੰਦਾ ਹੈ। ਗੁਰਮੁਖ ਸੁਖ ਪਲ ਸਹਿਜ ਸਮਾਏ, ਤੇ ਭਾਈ ਗੁਰਦਾਸ ਜੀ ਆਖਰ ਵਿੱਚ ਕਹਿੰਦੇ ਨੇ ਇਸ ਤਰ੍ਹਾਂ ਉਹ ਆਪਣਾ ਸੁਭਾਅ ਬਣਾ ਕੇ, ਪਰ ਉਪਕਾਰੀ ਉਹ ਸੁਭਾਅ ਬਣਾ ਕੇ ਗੁਰੂ ਦੇ ਉਪਦੇਸ਼ ਨਾਲ ਸਾਡੀ ਸਾਂਝ ਪਵਾ ਕੇ, ਤੇ ਮਾਨ ਸਰੋਵਰ ਦੇ ਹੰਸ ਵਰਗਾ ਸਾਧ ਸੰਗਤ ਰੂਪੀ ਪਰਮ ਹੰਸ ਜਿਹੜਾ ਉਸ ਮਾਨ ਸਰੋਵਰ ਸਾਧ ਸੰਗਤ ਦੇ ਉੱਪਰ ਬੈਠ ਕੇ ਉਚੇਰੇ ਗੁਣ ਨੂੰ ਕਰਦਾ ਏ, ਫਿਰ ਚੰਦਨ ਵਰਗਾ ਗੁਣ ਆਪਣੇ ਅੰਦਰ ਧਾਰਨ ਕਰਦਾ ਏ, ਬੋਹਿਤ ਵਰਗਾ ਜੀਵਨ ਬਤੀਤ ਕਰਦੇ ਆ, ਸੰਸਾਰ ਦੀਆਂ ਲਹਿਰਾਂ ਤੋਂ ਭਾਵੇਂ ਕੋਈ ਕਿਸੇ ਤਰ੍ਹਾਂ ਦੀ ਵੀ ਲਹਿਰ ਕੋਈ ਪੈਦਾ ਕਰਨ ਦਾ ਯਤਨ ਕਰੇ, ਕੋਈ ਲਾਲਚ ਦੇ ਕੇ ਸਿੱਖੀ ਤੋਂ ਦੂਰ ਕਰਨ ਦਾ ਯਤਨ ਕਰੇ, ਗੁਰੂ ਦਾ ਪਿਆਰਾ ਉੱਥੇ ਸ਼ਹੀਦ ਹੋਣਾ ਤੇ ਮੰਨ ਲੈਂਦਾ ਏ, ਪਰ ਇਹ ਵਕਾਰਾਂ ਦੀਆਂ ਦੁਨੀਆਂ ਦੇ ਰਸਾਂ ਦੀਆਂ ਲਹਿਰਾਂ ਦੇ ਵਿੱਚ ਗੁਲਤਾਨ ਨਹੀਂ ਹੁੰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹਦੇ ਅੰਦਰ ਇਹ ਗੁਣ ਆ ਜਾਂਦੇ, ਗੁਰਮੁਖ ਸੁਖ ਫਲ ਸਹਿਜ ਸਮਾਧ ਹੈ, ਸਮਾਏ ਉਹ ਫਿਰ ਸਹਿਜ ਵਿੱਚ ਟਿਕਾਅ ਵਿੱਚ ਆ ਜਾਂਦਾ ਏ, ਜਿਹਦੀ ਅਵਸਥਾ ਦਾ ਜ਼ਿਕਰ ਕੀਤਾ ਸੱਚਖੰਡ ਵਸੈ ਨਿਰੰਕਾਰ, ਫਿਰ ਉੱਥੇ ਹੀ ਗੁਰੂ ਦੇ ਰਾਹੀਂ ਆਪਣੀ ਸੁਰਤ ਨੂੰ ਲੈ ਜਾਂਦਾ, ਸੰਸਾਰ ਤੋਂ ਨਿਰੰਕਾਰ ਦੀ ਇਹ ਯਾਤਰਾ ਹੋ ਜਾਂਦੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ, ਸਤਿਗੁਰਾਂ ਦੇ ਅਤੇ ਭਾਈ ਗੁਰਦਾਸ ਜੀ ਦੇ ਦੱਸੇ ਹੋਏ ਬੋਲਾਂ ਦੇ ਅਨੁਸਾਰ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਰੰਗਣਾ ਵਿੱਚ ਆਪਣੇ ਜੀਵਨ ਨੂੰ ਰੰਗ ਕੇ ਅਸੀਂ ਵੀ ਉਚੇਰਾ ਜੀਵਨ ਕਰੀਏ ਜੀ। ਸਤਿਗੁਰੂ ਦੀ ਰਹਿਮਤਾ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿੱਧ ਸਾਧਕ ਸੁਖ ਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਤ ਕਹਾਏਂਦਾ, ਜਪ ਤਪ ਸੰਜਮ
2: ਪਰਮ ਸਨਮਾਨ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਆਪੇ
2: ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਸਹਿਤ ਆਪ ਸੰਤਾਂ
1: ਪਾਏ ਵਿਗਸੈ ਆਪੇ ਕੀਮਤ ਪਾਏਂਦਾ,
2: ਭਾਈ ਸਾਹਿਬ ਜੀ ਦੇ ਪਾਸੋਂ
1: ਨਾ ਸੁਚ ਸੰਜਮ ਤੁਸੀਂ,
2: ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀ ਬਰਕਤ ਅਤੇ ਗੁਰਮਤ ਵਿਚਾਰਾਂ ਸਰਵਣ ਕਰ ਰਹੇ ਸੀ,
1: ਨਾ ਕੋ
2: ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਸੰਗ ਜੀ, ਜਿਵੇਂ ਆਪ ਸਭ ਨੂੰ ਪਤਾ ਹੈ ਕਿ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਜੋ ਬੇਸਕੋਪ ਸਿੱਖੀ ਦੇ ਸਮੂਹ ਸੇਵਾਦਾਰਾਂ ਵੱਲੋਂ ਸਮਾਗਮ ਹੁੰਦੇ ਹਨ, ਆਓ ਸਤਸੰਗ ਜੀ, ਭਾਈ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਪਹੁੰਚ ਗਏ ਹਨ, ਉਹਨਾਂ ਪਾਸੋਂ ਅਸੀਂ ਗੁਰਮਤਿ ਵਿਚਾਰਾਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਦੋ ਪਿਆਰ ਸਤਿਕਾਰ ਸਹਿਤ ਆਓ ਸਰਵਣ ਕਰੀਏ ਜੀ। ਬੜੇ ਪਿਆਰ ਦੇ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਗੁਰੂ ਚਰਨਾਂ ਵਿੱਚ ਆ ਕਰਕੇ, ਜਿਹੜੀਆਂ ਸੰਗਤਾਂ ਲੰਗਰ ਹਾਲ ਦੇ ਵਿੱਚ ਵੀ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਤਸੰਗ ਜੀ ਸਮੇਂ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਮੇਨ ਦਰਬਾਰ ਹਾਲ ਦੇ ਵਿੱਚ ਪਹੁੰਚੋ ਅਤੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਲਾਹੇ ਪ੍ਰਾਪਤ ਕਰੀਏ। ਆਓ ਪਿਆਰ ਸਹਿਤ ਸਤਸੰਗ ਜੀ, ਸਤਿਕਾਰ ਜੋ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਅਤੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ। ਆਪੇ ਸਾਹੋ ਆਪੇ ਬਣਜਾਰਾ ਸਾਚੀ ਇਹੋ ਪਾਏਂਦਾ। ਵੇਦ ਕਤੇਬ ਨ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਿਤ ਕਹਿਤਾ ਬਖਤਾ ਆਪ ਗੋਚਰ ਆਪੇ ਅਲਖ ਲਖਾਏ ਦਾ ਨਾਦ ਜਪਾਣਾ ਤਾਂ ਜਗਤ ਉਪਾਇਆ ਵਾਜ ਖਲਾਇਆ ਡਾਣ ਰਹਾਇਆ ਬ੍ਰਹਮਾ ਵਿਚਨ ਮੀਸ਼ ਉਪਾਏ ਮਾਇਆ ਮੋਹ ਵਧਾਏਂਦਾ ਬਿਰਲੇ ਕਹੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਵਾਇਆ ਖੰਡ ਬ੍ਰਹਿਮੰਡ ਪਤਾਲ ਆਰੰਭੇ ਗੁਪਤੋਂ ਪ੍ਰਗਟੀ ਆਏਂਦਾ ਤਾਂ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਹਿਬ

ਕਿ ਸੰਗਤ ਇਜ਼ ਦਾ ਓਨਲੀ ਪਲੇਸ ਯੂ ਕੈਨ ਫਾਈਂਡ ਦਿਸ ਇੰਟਰਨਲ ਹੋਮ ਨਿਜ ਘਰ. ਹੈਵ ਯੂ ਐਵਰ ਆਸਕਡ ਗੁਰੂ ਸਾਹਿਬ ਮਹਾਰਾਜ ਕਮ ਇਨ ਟੂ ਮਾਈ ਓਨ ਹੋਮ. ਮੋਹਨ ਘਰ ਆਵੋ ਕਰੋ ਜੋ ਦੜੀ ਹੈ. ਮਹਾਰਾਜ ਮੇਰੇ ਘਰ ਆਵੋ. ਸੀ ਇਹ ਸੰਗਤ ਵਿੱਚ ਆ ਕੇ ਇਹ ਨਿਜ ਘਰ ਪਾਇਆ ਜਾਂਦਾ, ਇਹ ਪ੍ਰਾਪਤੀ ਹੈ. ਯੂ ਫਾਊਂਡ ਇਟ, ਯੂ ਕਮ ਹੋਮ, ਯੂ ਟਰੈਵਲ ਦ ਫਾਰ, ਯੂ ਡਨ ਯੂਰ ਡਿਊਟੀਜ਼. ਸੀ ਯੂ ਕੈਨ ਟੈਲ ਯੂਰ ਸੈਲਫ ਯੂ ਫੁਲਫਿਲਡ ਐਵਰੀਥਿੰਗ ਵਾਂਸ ਤੁਸੀਂ ਉਹ ਨਿਜ ਘਰ ਪਾ ਲਿਆ. ਸੀ ਇਨ ਦੈਟ ਸਟੇਟ ਦਿਸ ਇਜ਼ ਵੇਅਰ ਯੂ ਵਾਂਟ ਟੂ ਕੰਟੀਨਿਊ ਕਮਿੰਗ ਇਨ ਦ ਸੰਗਤ. ਸੰਗਤ ਵਿੱਚ ਆ ਕੇ ਇਹ ਅਵਸਥਾ ਪ੍ਰਾਪਤ ਹੁੰਦੀ. ਦਿਸ ਇਜ਼ ਨਾਟ ਸਮਥਿੰਗ ਦੈਟ ਸੀਨ ਬਾਈ ਦ ਆਊਟਸਾਈਡ, ਦਿਸ ਇਜ਼ ਸਮਥਿੰਗ ਦੈਟਸ ਐਕਚੁਅਲੀ ਐਕਸਪੀਰੀਅੰਸਡ ਔਨ ਦੀ ਇਨਸਾਈਡ. ਸੀ ਵਾਂਸ ਯੂ ਐਕਸਪੀਰੀਅੰਸ ਦਿਸ, ਕੋਈ ਤੁਹਾਡੇ ਕੋਲੋਂ ਇਹ ਲੈ ਨਹੀਂ ਸਕਦਾ. ਜਿਹੜਾ ਨਿੱਜ ਘਰ ਆ, ਸਹਿਜ ਗੁਫਾ ਆ, ਉਹ ਜਿੱਥੇ ਸਿਰਫ ਪਰਮਾਤਮਾ ਟਿਕਿਆ ਹੋਇਆ, ਇਨ ਦੈਟ ਪੀਸ ਆਫ ਯੂਰ ਓਨ ਹੋਮ ਨਥਿੰਗ. ਵੈਦਰ ਇਜ਼ ਦਿਸ ਫਾਇਰ ਇਜ਼ ਅਰਾਊਂਡ ਯੂ, ਭਾਵੇਂ ਤੁਹਾਡੇ ਬੰਦ ਕੱਟੇ ਜਾ ਰਹੇ ਆ, ਵੈਦਰ ਯੂਰ ਬੀਂਗ ਸਲੈਂਡਰਡ, ਵੈਦਰ ਯੂਰ ਬੀਂਗ ਹੰਗ ਅਪਸਾਈਡ ਡਾਊਨ, ਹੰਗ ਅਪਸਾਈਡ ਡਾਊਨ ਐਂਡ ਯੂਰ ਬੋਡੀ ਇਜ਼ ਬੀਂਗ ਲਿਟ, ਭਾਵੇਂ ਤੁਹਾਨੂੰ ਤੱਤੀ ਤਵੀ 'ਤੇ ਬਿਠਾਇਆ ਜਾ ਰਿਹਾ, ਤੁਹਾਡੇ ਕੋਲੋਂ ਇਹ ਨਿੱਜ ਘਰ ਦਾ ਆਨੰਦ ਨਹੀਂ ਕੋਈ ਲੈ ਸਕਦਾ. ਆਓ ਪਿਆਰਿਓ, ਖੁੱਲ੍ਹ ਕੇ ਗਾਈਏ ਮਹਾਰਾਜ ਕਦੇ ਵੀ ਤੁਸੀਂ ਸਾਡੇ ਹਿਰਦੇ ਘਰ ਆਓ, ਕਿ ਕਦੇ ਆਪਾਂ ਵੀ ਸੰਗਤ ਵਿੱਚ ਬੈਠ ਕੇ ਨਿੱਜ ਘਰ ਪਾ ਸਕੀਏ. ਸਾਧ ਸੰਗਤ ਭੈ ਭਾਏ ਨਿੱਜ ਘਰ ਪਾਇਆ. ਆਓ

ਅੰਮ੍ਰਿਤ ਦੀ ਆਪਾਂ ਗੱਲ ਕੀਤੀ ਨਾ, ਇਹ ਮਨੁੱਖਾ ਦੇਹੀ ਦੇ ਵਿੱਚ ਹੀ ਪ੍ਰਾਪਤ ਹੋ ਸਕਦਾ। ਨੋ ਦਿਸ, ਯੂ ਡੋਂਟ ਐਕਸਪੀਰੀਅੰਸ ਦਾ ਅੰਮ੍ਰਿਤ ਵੰਸ ਯੂ ਲੀਵ ਦਾ ਬੋਡੀ। ਇਹ ਸਰੀਰ ਛੱਡ ਕੇ ਨਹੀਂ ਉਹ ਰਸ ਪਾਇਆ ਜਾਣਾ, ਕਿਉਂਕਿ ਦੇਵਤੇ ਵੀ ਇਹ ਚਾਹੁੰਦੇ ਮੈਨੂੰ ਇਹ ਸਰੀਰ ਮਿਲ ਜਾਵੇ। ਮੈਂ ਆਈ ਬੀ ਏਬਲ ਦੱਸੇ ਇਨ ਦਿਸ ਸੰਗਤ, ਮੈਂ ਆਈ ਬੀ ਏਬਲ ਦੱਸੇ ਟਾਊਨ, ਐਂਡ ਮੈਂ ਵੀ ਰਸਨਾ ਨਾਲ ਨਾਮ ਜਪ ਸਕਾਂ, ਮੈਂ ਵੀ ਅੰਦਰ ਹਉਮੈ ਮਾਰ ਕੇ ਉਹ ਅਵਸਥਾ ਪ੍ਰਾਪਤ ਕਰ ਸਕਾਂ। ਦੇ ਬੇਗ ਫੋਰ ਦਿਸ, ਇਸ ਦੇਹੀ ਕੋ ਸਿਮਰੈ ਦੇਵ, ਈਵਨ ਦੇਵਤੇ, ਦੇ ਏਂਜਲਸ, ਦੇ ਆਰ ਬੇਗਿੰਗ ਫੋਰ ਦਿਸ, ਦੇ ਆਰ ਸੇਇੰਗ ਆਈ ਵਾਂਟ ਟੂ ਡਰਿੰਕ ਦੈਟ ਅੰਮ੍ਰਿਤ ਐਜ਼ ਵੈਲ। ਸੋ ਵੁਡਨਟ ਇਟ ਬੀ ਸਿਲੀ ਇਫ ਵੀ ਹੈਵ ਦੈਟ ਓਪਰਚੁਨਿਟੀ ਐਂਡ ਵੀ ਵੇਸਟਡ ਅਵੇ ਔਨ ਅਦਰ ਥਿੰਗਸ? ਨਹੀਂ ਪਿਆਰਿਓ, ਇਹ ਹੁਣ ਪ੍ਰਾਪਤ ਹੋਣਾ।

ਰਾਮ ਕਲੀ ਮੈਨੂੰ।

ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਂਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਕਿਰਪਾ ਕਰਨੀ ਸਮੁੱਚੀ ਸੇਵਾ ਥਾਏ ਪਾਉਣੀ ਸਭ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਜਿਨ੍ਹਾਂ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਹੋਈ ਸਭ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਹਰ ਮਦਾਨੇ ਫਤਿਹ ਕਰਨੀ ਸਤਿਗੁਰੂ ਜੀ ਬਰਕਤਾਂ ਬਖਸ਼ਿਸ਼ ਕਰਨੀਆਂ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਭ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਗੁਰੂ ਗਰੀਬ ਨਿਵਾਜ ਪਿਤਾ ਜੀ ਸਭ ਦਾ ਭਲਾ ਕਰਨਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰਬੱਦ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ

0: ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਮੋਇਆ ਵਗਣ ਨਾ ਵਿਚਾਰੋ।

मन सु सहज सुभाए।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨੇ ਦਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਤਰਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੀਤਾ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ ਸਮਾਨਾ ਸ਼ੇਖ ਨਾਗ ਤਿਰ ਮਰਮ ਨ ਜਾਨਾ ਸਨਕ ਸਨੰਦ ਮਹੇਸ ਸਮਾਨਾ।

ਸ੍ਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਜਪ ਜੀ ਸਾਹਿਬ।

ਪ੍ਰਸਾਦ ਜਪ ਔਰ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੁਣ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਈਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖਾ ਸੁੱਖ ਪਾਈਐ ਇਕਰਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਰਜਣੀ ਨਿਸ਼ਾਨ ਗਾਵੈ ਕੋ

ਵੇਣਾ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ।

ਸਤਾ ਭਾਉ ਅੰਤਰਗਾਤੀ ਸਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਮਿਨ ਕੀਤੇ ਭਗਤਨਾ ਹੋਏ ਸੋ ਵਸਤੇ ਆਪ ਬਣੀ ਮਰਮਾਉ।

ਕਰਤਾ ਸ੍ਰਿਸ਼ਟੀ ਗੁਰ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਈ ਕਿਉਂ ਮਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਏ।

ਏਤੀ ਸੁਰਤਨ ਪਾਈਆ ਨਦੀਆਂ ਤੈ ਵਹਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਰਲਾ ਹੋਮਨੀ ਜੇ ਤੇ ਮਨੋ ਨ ਵੀਸਰੈ ਅੰਦਰ ਸਿਫਤੀ ਕਰਨ ਅੰਤ ਅੰਦਰ ਕਰਣਾ ਦੇਣ ਅੰਤ ਅੰਦਰ ਵੇਖਣ ਸੁਣਨ ਅੰਤ

ਏਕੋ ਖਾਏ ਗਿਆ ਖੰਭਾਏ ਉਹ ਜਾਣਾ ਜਿੱਦੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਅੱਖ ਹੈ ਸੇ ਪੇ ਕੇ ਹੀ ਕੇ

ਆਖ ਈਸਰੇ ਆਖ ਸਿੱਧੇ ਆਖ ਕਿਤੇ ਕਿਤੇ ਬੁੱਧਾ ਆਖ ਦਾਨਵ ਆਖ ਦੇਵ ਆਖ ਸੁਰ ਨਾਰ ਮੁੰਜਨ ਸੇਵ ਕੇਤੇ ਆਖ ਆਖਣ ਪਾਹੇ ਕੇਤੇ ਕਹਿ ਕਹਿ ਉਠ ਉੱਠ ਜਾਏ ਏਤੇ ਗੀਤੇ ਹੋਰ ਕਰੇ ਤਾਂ ਆਖਣ ਸਿੱਕਾ ਕੇਈ ਕੇ ਜੀਵਨ ਬਾਬਾ ਦੇਵਨ ਹੋਏ ਨਾਨਕ ਜਾਣਾ ਸੱਚਾ ਸੋਏ

ਲਿਖ ਜਾਣਾ ਲਿਖ ਲੈ ਧਰਮ ਵਿਚਾਰੇ ਗਾਵਾਈ ਸਰ ਬ੍ਰਹਮਾ ਦੇਵੀ ਸੋਮ ਸਦਾ ਸੁਵਾਰੇ ਗਾਵਾਏ ਦੇ ਦਾਸਨ ਬੈਠੇ ਦੇਵ ਦੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਤੇਰੇ ਅਰਸਰ ਤੀਰਥ ਨਾਲੇ

ਕੀਤੇ ਕਾਮਨ ਸੀਮਾ ਚਿਤਨ ਆਮਨ ਦਾਨ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ।

ਜੀ ਜਾਣਗੀ ਗ੍ਰਹਿ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤਾ ਡੰਡਾ ਪ੍ਰਤੀਤਾ ਯਾਰੀ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤਾ ਆਦੇਸ ਦਸਾ ਆਦੇਸ ਆਦਨ ਨਾਦਨ ਆ ਜੁਗ ਜੁਗੇ ਕੋਮੇਸ਼

ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੁਵੇ ਨਾਨਕ ਤੁਮਨੀ ਨਾ ਕੁਵੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਸਾਵ।

ਸਥਾਨ ਕੱਚ ਪਕਾਈ ਉਥਾ ਪਾਏ ਨਾਨਕ ਗਇਆ ਜਾਪਾ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਬਉਣ ਬਣੀ ਵੈ ਸੁੰਦਰ ਗੀਤੇ ਕਾਨ ਮਹੇਸ਼ ਗੇਤੇ ਬ੍ਰਹਮਾ ਕਾ

ਕੀਤੇ ਕੀਤੇ ਮੁੰਡਾ ਦੇ ਸਾ ਕੀਤੇ ਸਰਬਦਨਾਥ ਕੀਤੇ ਕੀਤੇ ਦੇਵੀ ਮੇਸ ਕੀਤੇ ਦੇਵ ਦਾਨ ਮੁੰਨ ਕੀਤੇ ਕੀਤੇ ਰੰਸ ਮੁੰਦ ਕੀਤੀਆਂ ਗਾਣੀ ਕੀਤੀ ਬਾਣੀ ਕੀਤੇ ਪਾ ਨਰਿੰਦ ਕੀਤੀਆਂ ਸੁਰਦੀ ਸੇਵਾ ਕੀਤੇ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ

ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੂੰ ਨਮਸਤੰਗਾ ਧਰਮੂੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਏ ਨਮਸਤੰਗਾ ਟਾਏ ਨਮਸਤੰਗਾ ਨੀਲੇ ਨਮਸਤੰਗ ਅਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨਿਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੁਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਧਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸਯੁਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਾਮੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਾਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬਗੌਨੇ ਨਮੋ ਸਰਬਪੌਨੇ ਨਮੋ ਸਰਬਰੰਗੇ ਨਮੋ ਸਰਬੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬਧੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਦੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ

ਆਸ਼ਿਦੀਆ ਪ੍ਰੀਤੀਆ ਨਾਮ ਅਕਮ ਸਮਸਤੋ ਬਰਾਜੀ ਸਮਸਤਸਤਾਮ ਤੀਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਿਦਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਬੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਾ ਰੋਗੇ ਨਮੋ ਸਰਾ ਭੋਗੇ।

ਹਰੀਅੰਗਰਧਾਮੇ ਆਕਾਮੇ ਭੁਜੰਗ ਬਰਿਆਰ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰ ਨ ਪਿੱਤਰਾ ਨ ਕਰਮੰ ਨ ਕਾਏ ਅਜਨਮ ਅਜਾਇ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਤਵਾ ਪ੍ਰਸਾ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਪੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਭਰਮਾ ਕੇ ਆ ਭਿਜ ਲੋਕਾ ਕੇ ਆ ਦਿੱਤ ਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸ਼ੋਕ ਵਰਣਾ ਕੇ ਸਰਬਾਇ ਅਪਰਣਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ

ਇਹ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਨੀਨਾ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਕਾਲਾ ਕਿ ਸਰਵਤਰ ਪਾਲਾ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਕਿ ਸਰਵਤਰ ਭੁੱਖ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਮਾਨਿਆ ਸਦਾ ਪਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਕਿ ਸਰਵਤਰ ਮਨ ਕਿ ਸਰਵਤਰ ਇੰਦਰਾ

ਹਮੇਸਰ ਸਲਾਮਾ ਸ੍ਰੀ ਕਤਮਦਾਮਾ ਗਨੀ ਮੁਰਸ਼ਕਸ਼ਤੇ ਗਰੀਬੁਲ ਮਰਸਤੈ ਬਿਲੰਦਲ ਮਕਾਨਾ ਜਮੀਨਰ ਜਮਾਨਾ ਤਮੀਜਲ ਦਮਾਮਾ ਰੁਜੂਲ ਨਿਦਾਨਾ।

ਸੁਜੁਗਤਾ ਪ੍ਰਾਪਗਤਾ ਪ੍ਰਵਾਹੈ ਸੁਜੁਗਤਾ ਸੁਧਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤਵ ਪਰਾਜ ਹੈ ਸਦਾ ਸਰਬਸਾਜ ਹੈ ਸਮਸਤਰ ਸਲਾਮ ਹੈ ਸਦਾ ਵਲਾ ਕਾਮ ਹੈ ਨਿਰਬਾਧ ਸਰੂਪ ਹੈ ਗਾਦ ਹੈ ਅਨੂਪ ਹੈ ਓਮਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਭਾਦੇ ਅਗੰਜੇ ਅਗਾਦੇ

ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮਾ ਸਰਬੰ ਧਰਮੰ ਸਰਬੰ ਨਿਯੁਤਾ ਸਰਬੰ ਮੁਕਤਾ ਰਿਸ਼ਾਵਲ ਸੰਤਵਾ ਪ੍ਰਸਾਦ ਨਮੋ ਦਰਕਨਾਸੇ ਸਦਾ ਪ੍ਰਕਾਸ਼ੇ ਅਨੰਗੰ।

ਹੇ ਆਜਰਾ ਹਜੂਰ ਹੈ ਮਿਸ ਸਲਾਮ ਸਮਸਤ ਰਖ ਲਾਮ ਕੇ ਸਾਹਿਬ ਦਿਮਾਗ ਹੈ ਕੇ ਸੰਦਰਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕੇ ਸੰ ਜਮਾਲ ਹੈ

ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਗਿਮਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਗਿਮਤੋ ਬਬੂਤ ਹੈ ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਰ

ਮਨ ਮਾਨੀਏ ਹੈ ਜਗ ਜਾਨੀਏ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬਾਸੀਏ ਹੈ ਸਰਬਨਾਸੀਏ ਹੈ ਕਰੁਣਾ ਕਰ ਹੈ ਸਰਬ ਵੀ ਸੁਰ ਹੈ ਜਗਦੀਸ਼ਵਰ ਹੈ।

ਜੁਤ ਜੁਤ ਹੇ ਨਮੋ ਗਿਆਨ ਗਾਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਛਾਂਦ ਰੂਪੇ ਨਮੋ ਇੰਦਰ ਇੰਦਰੀ ਅਨਾਦੰ ਵਿਮੁਕਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਗ ਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ

ਜਦੀ ਕੇ ਸੂਰ ਸਰਾਰਦਨ ਸ਼ਬਦ ਸੁਧਾਰਕ ਸੰਤ ਸਮੂਹਾ ਨੇਕ ਮਦੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀ ਅਪਾਮ ਮਦੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਨ ਤੰਗ ਜਰੇ ਜਰ ਸੰਗਾ ਨੂੰ ਬਹੁ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਿੱਖ ਦਤਾ ਭਾਉਣ ਕੇ ਗਾਉਣ ਕੋ ਜਾਤਨ ਮਾਰੇ ਭਾਰੀ ਭਜਾਣ ਕੇ ਭੂ ਬਲੀ ਬੇ ਨਾਮ ਸੀਸ ਨਾ ਜਾਤ ਵਿਚਾਰੇ

ਗੁਜਾਰੇ ਭੂਤ ਭਵਿੱਖ ਭਵਾਨ ਕੇ ਪੂਪਤਾ ਕੌਣ ਗਣੀ ਨੀ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾਉ।

ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਵੀਰਾ ਪਾਰ ਬਣੇ ਮਰਿਆਰ ਮਚਾਰੇ ਸਾਰ ਗੀਤਾਰ ਮਛਈਆ ਧੋੜਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬਾ ਸ਼੍ਰੀ ਸਭ ਗੁਰ ਸਰਨਾਇਕ ਜਾਜਕ ਅਨੇਕ ਸੁਵੇਕ ਦਵਈਆ ਦਾਨਵ ਦੇਵ ਨਿੰਦ ਸਾਚਰ ਭੂਤ ਭਵਿੱਖ ਭਵਾ।

ਮੁਝ ਖਪੈਂਗੀ। ਸਾਰ ਸਮੂਹ ਪਰਸੰਨ ਫਿਰਾ ਜਾ ਸ਼ਤਰ ਸਮਾਏ ਵਲੋ ਚਪੈਂਗੀ। ਮਾਨਵ ਇੰਦਰ ਗਜਿੰਦਰ ਨਰਾਤ ਬਜੋਂ ਤਰੜੂ ਕੋ ਰਾਜ ਕਰੇਂਗੇ। ਕੋੜ ਸ਼ਨਾਨ ਗਜਾਦ ਖਦਾਨਾ ਨੇ ਸੁਅੰਬਰ ਸਾਜ ਬਰੇਂਗੇ। ਬ੍ਰਹਮ ਮਹੇਸਰ ਵਿਸ਼ਨ ਸਚੀ ਪਦੇ ਅੰਤ ਬਸੀ ਜਾਂ ਬਾ ਬਰੇਂਗੇ। ਜੇ ਨਰ ਸ਼੍ਰੀ ਪਦ ਕੇ ਪ੍ਰਸਹ ਭਗਤ।

ਮੈਂ ਸਮਤਾਇਓ ਸਾਚ ਕਹੂੰ ਸੁਣ ਲਿਓ ਸਭਾ ਜਿਨ ਪ੍ਰੇਮ ਕੀ ਔਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਬਸ਼ਾਂ ਕੋ ਸੀ ਸਨਮਾਇਓ।

ਸਵਾਰੀ ਸਿਵਕਨ ਕੋ ਸਭ ਗੁਣ ਸੁਗਦੀਆ ਸੁਤਰਨ ਕੋ ਪਾਲਮੋ ਵਧਗੀਆ ਕੜ ਕੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਵੀਰ ਬਿਸ਼ਾਨ ਚੀਟੀ ਤੇ ਕੁੰਚਰਿਆ ਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਰ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਕੀ ਪੀਰ ਪਛਾਨਾ ਕੜ ਕੜ ਕੀ

ਸੰਗਾਰੂ ਦੁਸ਼ਟ ਜਿਤੇ ਅਠ ਵਧ ਉਤਪਾਤਾ ਸਗਲ ਮਲੇਸ਼ ਕਰੂ ਰਨਕਾਤਾ ਜੇ ਆ ਤੁਰਦਾ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਵਟਾਰੇ।

ਪਿਆ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤਹਿਨਾਰ ਕੁੰਚ ਦਲਾਈਐ ਐਸਾ ਕੰਮ ਲੈ ਨਾ ਕੀਚੈ ਜਦ ਅੰਤ ਪਛੋਤਾਈਐ।

ਜਾਣ ਹੈ ਜੀਆ ਜੰਦ ਸਭ ਖੇਲ ਦੇ ਰਾਜਾ ਕੁਆ ਵਖਾਣ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੀਰਾ ਅੰਦਰ ਪਾਇਆ ਸੋਰ ਡਾਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰਦੇ ਪਾ

ਜੀਆ ਨਿਰਮਲਾ ਸਰਗੁਰ ਤੇ ਕਰਨੀ ਕਮਾਣੀ ਕੂੜ ਕੀਸ ਪੰਚੈ ਰਾਹੀ ਮਨਸਾ ਸਾ ਸਮਾਣੀ ਜਨਮ ਰਾਜ ਨਿਗਟਿਆ ਭਲੇ ਸੇਵਣ ਜਾ।

ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ

ਮਨ ਚਾਉ ਭਇਆ ਪ੍ਰਭਿਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਾ ਨੇ ਸਖੀਐ ਸੁਖ ਦੂ ਨ ਵਿਆਪੈ, ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਰਜਾ ਪਏ, ਅਨਹਤ ਬਾਣੀ

ਵਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਵਾਜਨ ਸਤਿਗੁਰ ਸੰਚਿਤ ਲਾਇਆ, ਏ ਨੇਤਰ ਹੋ ਮੇਰੇ ਹੋ ਰਤੰਬਾ ਜੋ ਤਰੀ।

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਕਰ ਨਾਉਣ ਦਿਆਵੈ ਧਾਹੇ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ ਜੀ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਮਨ 'ਤੇ ਵਸਾਉਣਾ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾ ਕਰੋ ਜੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਇਕ ਦੇ ਦੇਣੇ ਇਹਨਾਂ ਮਾਇਕ ਕੋਈ ਨਹੀਂ ਲਾਇਆ ਚਾਲ ਪਾਸਾ। ਗੁਰੂ ਸਵਾਰੀ ਖਾਲਸਾ ਸਾਹਿਬ ਜੀ ਦੀਆਂ ਆਮਨ ਚਰਣਾਂ ਦੀਆਂ ਹਾਜ਼ਰੀਆਂ ਪਾ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰ 'ਤੇ ਮੇਰ ਪ੍ਰਿਆਸ ਰੱਖਣ। ਆਓ ਗੁਰੂ ਪਿਆਰੀਆਂ ਸੰਗਤਾਂ ਪਾਸੋਂ ਆਮਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਰੱਖੀ ਕੇ ਸਾਸ ਪਾਸਾ ਸੰਗ ਨਿਭਾਈ ਤਿਨਾਂ ਦੀ ਕਮਜ਼ ਧਿਆਨ ਤਿਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘ ਨਿਆਣੇ ਧਰਮ ਹੇ ਸੀ ਤੇ ਬੰਦ ਬੰਦ ਕਠਵਾਏ ਖੋਪੜੀਆਂ ਲਹਾਈਆਂ ਚਾਕੀਆਂ ਦੇ ਚਿਹਰੇ ਆਰੇ ਨੱਚ ਰਹਿ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤਾ ਤੇ ਆਪਣੀ ਹਾਰੇ ਸਿੱਖੀ ਕਿਸਾ ਸਾਸਾ ਸੰਗ ਨਿਭਾਈ ਤਿਨਾਂ ਦੀ ਕਮਜ਼ ਧਿਆਨ ਤਿਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਦੇ ਧਿਆਨ ਤਿਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਉਣ ਕਾ ਸਦਕਾ ਸਾਹਿਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚੇ ਰਿਆਇਤ। ਦੇਗ ਤੇਗ ਫਤਿਹ ਬਿਰਤ ਕੀ ਪੈਰ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕਿਆ ਟੰਡੇ ਬੰਗੇ ਜਗੋ ਜਗੋ ਟਲ ਤਨੂ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤੋ ਜੀ ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾਮਾ ਦੇ ਜਿਨ੍ਹਾਂ ਤੋਂ ਪੰਨ ਨੂੰ ਸ਼ਰਿਆ ਗਿਆ ਹੈ ਖੋਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣ ਦੇ ਮਾਣ ਨੇਤਾਣ ਦੇ ਦਾਨ ਨਿਓਟੇ ਦੀ ਔਰ ਨਿਆਸਰੇ ਆਸਰੇ ਸੱਚ ਪਿਤਾ ਵਾਹਿਗੁਰੂ ਆਪ ਦੀ ਜੂਰ ਅਸ ਦੀ ਵਾਰ ਪਾਠ ਭਰੇ ਗਏ ਹਨ ਹੁਕਮ ਨੂੰ ਬਖਸ਼ਣ ਹਾਲ ਕਰਨਾ ਜੀ। ਆਖਰ ਵਾਰ ਤੱਕ ਆਠਾ ਪੁੱਜ ਮਾਫ਼ ਕਰਨੇ ਸਬੱਤੇ ਕਾਰ ਰਸ ਕਰਨੇ ਸਹੀ ਪੈਰੇ ਮੇਲ ਜਿੰਨਾ ਮਿਲਿਆ ਤੇਰੇ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਤਿਖੰਡ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਬੋਧ ਬੋਲੇ ਕਿ ਆਤਮ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ।

ਸਤਿਗੁਰ ਪੁਰਖ ਨਦ ਵੈਦ ਹੈ ਨਿਤ ਹਿਰਦੈ ਹਰਿ ਲਿਵ ਲਾਏ, ਨਦ ਵੈਦੇ ਨਾਲ ਵੈਦ ਚਾਏ ਦਾ ਆਪਣੇ ਘਰ ਲੂਕੀ ਲਾਏ। ਅੰਤ ਗੁਰ ਹੰਕਾਰ ਹੈ ਅੰਜਨ ਜਲੈ ਸਦਾ ਦੁਖ ਪਾਏ, ਕੂੜ ਬੋਲੇ ਬੋਲ ਨਿਤ ਭੌਂਕਦੇ ਬੇਖਾਦੈ ਦੂਜੇ ਪਾਏ।

ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਉਪਰੈ ਬਿਨ ਨਾਵੈ ਜੰਪਤ ਜਾਏ ਨਾਨਕ ਬਿਨ ਨਾਵੈ ਸੁੱਖ ਨਹੀਂ ਆਏ ਗੈ ਪਛਤਾਏ ਚਿੰਤਾ ਤਾਪਤ ਰਹਿ ਗਏ ਤਮਨ ਭਇਆ ਆਨੰਦ ਗੁਰਪ੍ਰਸਾਦੀ ਬੁਝੀਐ ਸਾਤਨ ਸੁਤਿਨ ਚੰਦ ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰੂ ਗੋਬਿੰਦ ਨਾਨਕ ਸਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ

ਤਿਸਨਾ ਆਗਨ ਸਭਜ ਗਈ ਜਨ ਨਾਨਕ ਹਾਰ ਉਰ ਤਹਰ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰੇ, ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਬਾਡੂ ਨੰਗਾਰੇ। ਹਰ ਜੀਓ ਲੇਖੇ ਬਾੜਨਾ ਵੀ ਤੂੰ ਬਖਸ਼ ਮਲਾ ਬਣਹਾਰ।

ਮਰਨ ਨਿਸ਼ਚਿਤ ਪਏ ਗੁਰੂ ਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲਾਈ ਤਨ ਲਬਨ ਨਾਨਕ ਲਾਲ ਮੁਲਕਾ ਗੁਰਮੁਖ ਖੋਜ ਲਹਨ ਮਾਨ ਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹੋ ਮਨ ਸਭ ਨਾ ਭੇਜਿਓ ਕਿਉਂ ਹੋਵੇ ਕਰਭਾਸ ਮਨਮੁਖੀਆਂ ਦੋਹਾ ਗਣੀ ਆਪਣੇ ਜਾਣ ਵਿਆਸ ਗੁਰਮੁਖ ਨਾਮ ਸੁਹਾ ਗਿਆ ਮਸਤਕ ਮਣੀ ਲਿਖਿਆਸ ਹਾਰ ਹਰਿ ਨਾਮ ਉਧਾਰਿਆ ਹਰਿ ਹਿਰਦੈ ਕਮਲ ਪ੍ਰਗਾਸ ਸਤਿਗੁਰ ਸਿਭ ਨੇ ਆਪਣਾ ਹੋ ਸਤ ਬਲਿਹਾਰੀ ਤਾਸ ਨਾਨਕ ਤਿਨ ਮੁਖ ਜਲੇ ਜਾਂਦੇ ਅੰਤਰ ਨਾਮ ਪ੍ਰਗਾਸ ਸਭ

ਜੋ ਤੋ ਲਿਖਿਆ ਸੋ ਕਮਾਵਣਾ ਕਰਨਾ ਕਛੁ ਨ ਜਾਏ ਗੁਰਮਤੀ ਗਿਆਨ ਰਤਨ ਮਨ ਬਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਏ ਇੱਥੇ ਬੜ ਭਾਗੀ ਚੜ੍ਹੈ ਤੇ ਭਵਜਤ ਪਾਰ ਲੰਘਾਏ ਮੈਨੂੰ ਸਤਿਗੁਰ ਦਾਤਾ ਕੋ

ਮਨਮੁਖ ਆਸਰ ਨਾ ਥੀਏ ਮਦ ਬਿੰਸ ਜਾਏ ਖਿਨਬਾਰ ਬੜ ਭਾਗ ਹੋਵੇ ਸਤਿਗੁਰ ਮਿਲੇ ਹਮ ਮੈਂ ਤੇ ਜੈ ਬਕਾਰੇ ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ।

ਤੇ ਥਹਿਤ ਹੋਇਆ ਜਿਥੇ ਹੱਥ ਨਾ ਪਾਏ। ਮਨਮੁਖ ਸੇਤੀ ਸੰਕਦੇ ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿੰਨ ਡੋਬੀਆਂ ਜਸਨ ਜਨਮ ਗਵਾਏ। ਸਤਸੰਗਤ ਹਰ ਮੇਲ ਪ੍ਰਭਾੜ ਨਾਮ ਬਸੇ ਮੰਨਿਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੁਰੇ ਹਰ ਪ੍ਰਭ ਕਰਤੈ ਲਿਖਿਆ ਸੋ ਮਿਟਣ ਨਾ ਨਾ ਜਾਏ, ਜਿਉ ਪਿੰਡ ਸਾਹਿਬ ਤਿਸ ਦਾ ਪ੍ਰਤਪਾਲ ਕਰਿਆ ਰਾਏ। ਚੁਗਲ ਨਿੰਦਕ ਭੁੱਖਿਆ ਦੁਲ ਮਿਨ ਹੱਥ ਨਾ ਕਥਾਊ ਪਾਏ, ਬਦ ਪਖੰਡ ਸਭ ਕਦਮ ਕਰੇ ਮਨ ਹਿਰਦੈ ਕਪਟ ਕਮਾਏ, ਮਨ ਹਿਰਦੈ ਕਪਟ ਕਮਾਏ। ਖਿਰ ਸਰੀਰ ਜੋ ਬੀਜੀਐ ਸੋ ਅੰਤ ਖਲੋਹਾ ਆਏ, ਨਾਨਕ ਕੀ ਪਤਾ ਬੇਨਤੀ ਹਰ ਭਾਵੈ ਬਖਸ਼ ਮਿਲਾਏ। ਮਨ ਆਪਣ ਜਾਣ ਨਾ ਸੋਝੀ ਨਾ ਸੋਝੇ ਦਰਬਾਰ, ਮਾਇਆ ਮੋਹਿ ਪਲੇਟ ਅੰਤ ਗਿਆਨ ਗਵਾਰ, ਤਬ ਨਾਲ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਪਾਰ। ਗੁਰਮੁਖਾਂ

ਜੈ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰਿਓ ਮਾਨਸ ਜੂ ਨਾ ਆਖਿਅਨ ਪਸ਼ੂ ਢੋਰ ਗਾਵਾਰ ਹੁਣ ਅੰਤਰ ਗਿਆਨ ਧਿਆਨ ਹੈ।

ਚੁੱਕਿਆ ਗਵਾਨ ਗੁਰਮੁਖ ਕਮਲ ਵਿਕਸਿਆ ਸਭ ਆਤਮ ਬ੍ਰਹਮ ਪਛਾਣ ਹਰਿ ਹਰਿ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰਿ ਨਾਮ ਤਨਾ

ਕਹਿ ਨਣ ਗੁਣ ਚੰਗੀਆਂ ਆਈਆਂ ਭਾਈ ਆਪਣੇ ਪਤਕੇ ਸਾਧ ਆਪੇ ਖਾਏ ਤਿਸਕਾ ਗਿਆਸਾ ਲਾਈਏ ਭਾਈ ਦਰਸ਼ਨ ਕੋਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਦਮ ਮਿਲੇ ਤਾਂ ਪਾਏ ਇੱਕ ਹੁਕਮ ਮੰਨ ਜਾਣ ਨੀ ਭਾਈ ਦੂਜੇ ਪਾਏ ਫਰਾਏ ਸੰਗਤ ਢੋਈ।

ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਦਾ ਗਹਿਣਾ ਅੰਧਨ ਸੇਵਨ ਗੁਰੀ ਆਪਣਾ ਅੰਧਨੇ ਅੰਧਰ ਹਨ ਨਾਨਕ ਸੇਮੂ ਸੋਹਣਾ ਸੱਚੇ ਦਰਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ।

ਆਂਦਾ ਲੋਕ ਭਗਤ ਕਰੈ ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਏ। ਹਰ ਗੁਣ ਗਾਵੋ ਕਾਮਣੀ, ਸੱਚੈ ਸ਼ਬਦ ਸਮਾਏ, ਪੈਕਾ ਸਹਿ ਸਿਗਾਰ ਕਰੇ ਹੋ ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਬਸੇ, ਹਰ ਦਰਗਾਹ ਲਏ ਛਡਾਏ। ਬਾਵੀਹਾ ਸਗਲੀ ਧਰਤੀ ਜੇ ਫਿਰੈ ਊੜ ਚੜੇ ਆਕਾਸ, ਸਤਿਗੁਰ ਮਿਲੀਏ ਜਲ ਪਾਈਐ ਚੂਕੈ ਭੁੱਖ ਪਿਆਸ। ਜਿਉ ਪਿੰਡ ਸਭ ਤਿਸਕਾ, ਸਭ ਕੁਛ ਤਿਸਕੈ ਪਾਸ, ਬਿਨ ਬੋਲਿਆ ਸਭ ਕੁਛ ਜਾਣ।

ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸਾਏ ਹਰ ਬੁੱਟੈ ਮਨ ਤਨ ਫਤ ਫੜੈ ਸਭ ਜਗੇ ਹਰਿਆ ਹੋਏ ਬੇੜਾ ਚਾਲ ਚਦੰਬਲੈ ਨਾਵੜਾ ਲਈਐ ਕੇਸ ਨਾਉ ਲਈਐ ਪਰਮੇਸ਼ਰੈ ਬੰਨਣ ਕਰਨ ਸਮਰੱਥ ਹਰਿ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ

ਸੱਜਣ ਸੱਚ ਸਵਾਰਿਆ, ਸਤਿਗੁਰ ਮੈਂਡਾ ਮਿਤ ਹੈ ਜੇ ਮਿਲੇ ਤੇ ਹਮਨ ਵਾਰਿਆ, ਦੇਂਦਾ ਮੂੰਹ ਪਰ ਦੱਸ ਯਾਰ ਸੱਜਣ ਸੱਜਣ ਹਾਰਿਆ, ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ, ਹੋ ਖੜੀ ਨਿਹਾਲੀ ਪੰਧ ਮਤਮੂ ਸੱਜਣ ਆਵੇ, ਕੋਈ ਆਣ ਮਿਲਾਵੇ ਅੱਜ ਮੈਂ ਪਿਰ ਮੀਰ ਮਿਲਾਵੇ।

ਦੱਸੀਐ ਜਿਨਾ ਪਿਤੀ ਪਿਆਰ ਕਿਉ ਜੀਵਨ ਪਿਤ ਪਾਰੇ ਜਾ ਸੋ ਦੇਖਣ ਆਪਣਾ ਨਾਨਕ ਸੀਵਨ ਪੀ ਹਰੇ ਜਿਨਾ ਗੁਰਮੁਖ ਅੰਦਰ ਨੇ ਹੋ ਤਾਂ ਪ੍ਰੀਤ ਮੈਂ ਸੱਚੇ ਲਾਇਆ ਰਾਤੀ ਇੱਥੇ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਦ ਪ੍ਰੀਤ ਮੈਂ ਸੱਚਾ ਪਾਈਐ ਅੰਦਰ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨ ਹੋਵੇ ਭੰਗ ਨਾਨਕ ਹਰ ਗੁਣ ਗਾਈਐ

ਆਏ ਗੁਰਮੁਖ ਪੜਤੀ ਤਈ ਮਨ ਮਾਨਿਆ ਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾਹਿਬ ਪੂਜੈ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲੀਐ ਤਿਸਨਾ ਭੁਖ ਸਭ ਜਾਏ ਹੋ ਸਦਾ ਸਦਾ ਬਲਿਹਾਰੀ ਗੁਰੀ ਆਪਣੈ ਜੋ ਪ੍ਰਭ ਸੱਚਾ ਦੇ ਮਿਲਾਏ।

ਸੰਭਾਲਣ ਜਿਨੇ ਇੱਕ ਮਨ ਇੱਕ ਚੇਤੇ ਆਇਆ ਸਤਿਗੁਰ ਸੋਚਤ ਲਾਏ ਤਿਨ ਕੀ ਦੁੱਖ ਭੁਗਿਆ ਮੈਂ ਵੱਡਾ ਰੋ ਗਿਆ ਨਿਰਦੁੱਖ ਭਏ ਦਬਲਾਏ।

ਦੂਜੇ ਦਿਨ ਅਰਦਾਸ ਹੋਈ ਸਤਿਗੁਰ ਤੇ ਸੋਝੀ ਪਾਏ ਸਭ ਕੁਛ ਦਿਸਤੇ ਹੋਇਆ ਜਿਉਂ ਤਸੈ ਦੀਦ ਜਾਏ ਸਤਿਗੁਰ ਵਿੱਚ ਅੰਮ੍ਰਿਤ।

ਸਤਿਗੁਰ ਪ੍ਰਖਟ ਧਿਆਨ ਦਾ ਸਤਸੰਗਤ ਸਤਿਗੁਰ ਪਾਏ, ਸਤਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਇਹ ਭਵਜਲ ਜਗਤ ਸੰਸਾਰ ਹੈ, ਗੁਰ ਬੋਇਥ ਨਾਮ ਤਰਾਏ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਤੂੜ ਦੇ, ਹਮ ਪਾਪੀ ਪੀ ਗਤ ਪਾਹੇ। ਤੁਰ ਮਸਤ ਗਿਰ ਪਵ ਲਿਖਿਆ, ਗੁਰੂ ਨਾਨਕ ਮਿਲਿਆ ਆਏ।

ਮਨਿਅੰਤ ਹਮੈ ਰੋਗ ਪ੍ਰਮ ਭੁੱਲੇ ਹਮੈ ਸਕਤ ਦੁਰਜਨਾ ਨਾਨਕ ਰੁਗ ਗਵਾਹੇ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤਿ ਹਾਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਹਤੀ ਹਾਰੰਗ ਚੋਲੇ ਹਰ ਜੈ

ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੀ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ ਚੜ ਚੜ ਭਵਦੇ ਕੱਚੇ ਬ੍ਰੀਹੀ ਜਿਨਾ ਕਾਰ ਨਾਈ ਧਣੀ ਬਿਹੂਣਾ ਪਾਟ ਪਡੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲੋੜੁੰਦੜੀ ਸੋਹਾਂ ਨਾਨਕ ਤੈਸੈ ਨਾਲੇ ਗੁਰ ਕੈ ਸ਼ਬਦ ਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਜਾ ਮੂੰ ਇੱਕ ਤਾਂ ਲੱਖ ਤੋ ਜਿੱਤੀ ਬਿਨੜੇ ਦਰ ਕਿੱਤੜੇ ਬਾਹਮਣ ਬਿਰਥਾ ਗਿਓ ਜਨਮ ਜਿਨ ਕੀਤੋ ਸੋ ਵਿਸਰੇ ਸੋਠ ਸੋ ਦਸ ਬੀਜੀਐ ਕਬੂ ਨਫੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰੇ ਅੰਦਰ ਨਾਮ ਨਿਦਾਨ ਸਦਾ ਗੁਣ ਸਾਰੇ

ਕਦੇ ਸੁਚੰਗਾ ਮਾਨ ਦੋਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਿਓ ਲਾਏ ਜਨ ਦਿਓ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੋ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਾ ਦਿਸਦੇ ਬਸ ਦੂਜੀ ਨਾਹੀਂ ਜਾਏ ਨਾਨਕ ਸੁਖ ਅੰਧ ਭਏ ਪ੍ਰਭ ਕੀ ਮੰਨਤ ਜਾਏ ਗੁਰਪੂ ਰਾਜਨ ਸਿਮਰਿਆ ਸਹੀ ਪਏ ਨਿਹਾਲ ਨਾਨਕੋ ਨਾਮ ਉਰਾਧਣਾ ਕਾਰਜਿਆ ਵੈਦਾਸ

ਨੰਦਨੰ ਪ੍ਰਥਮ ਦਾਗ ਭੈ ਦੋ ਵੈ ਕਰਹੀ ਪੰਚ ਦਾਗ ਨੀ ਸੰਗੁਚ ਰਹੀ ਪ੍ਰਥਮ ਭੈਦ ਵੀ ਬਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਸਲੇਖੀ ਕੀ ਪਹੀ ਬਾਰੀ ਏ ਭੈਦੋ ਕੀ ਪੰਚੋ ਨਾਰੀ

ਸਾਹਿਬ ਕਿਹਾ ਨਾ ਹੀ ਕਦੇ ਤੇਰਾ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਦੇ ਸ਼ਾਂਤ ਸੁਖ ਮੰਨਿਆ ਵਸਿਆ, ਜਿਨ ਇੱਛਾ ਸਭ ਪਜਾਈਆਂ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਘਰ ਡੋਨ ਦਿਆ ਬਤਾਈ ਸਭ ਥਾਈ ਹੋਈ ਸਹਾਈ

ਵਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਟ ਕੀਤਾ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤੇਰਾ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾਂ ਰਛਿਆ ਰਿਆਇਤ ਦੀਗ ਤੀਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ

ਅਵਤਾਰ ਜੀਉ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆ ਦੇ ਓਟ ਗੁਰੂ ਗਰੀਬਨ ਵਾਰ ਸਤਿਗੁਰੂ ਧੰਨ।

ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਰਿਚਮਿੰਟ ਪਲਾਈਵੁੱਡ ਕੰਪਨੀ ਅਤੇ ਸਮੂਹ ਵਰਕਰਾਂ ਵੱਲੋਂ ਰਲ ਮਿਲ ਕੇ ਕੰਪਨੀ ਦੀ ਚੜ੍ਹਦੀ ਕਲਾ ਸਮੂਹ ਵਰਕਰਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਦਰਬਾਰ ਵਿੱਚ ਸੱਚੇ ਪਾਤਸ਼ਾਹ ਜੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਵਿਘਨਤਾ ਦੇ ਸਹਿਤ ਪੈਰੇ ਪੜ੍ਹੀ ਸੁਣੀ ਬਾਣੀ ਦਾ ਭਾਵ ਰਿਚਮਿੰਟ ਪਲਾਈਵੁੱਡ ਕੰਪਨੀ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ।

ਦੀਆਂ ਦਾਤਾਂ ਬਖਸ਼ਣੀਆਂ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹਰ ਸਾਲ ਆਪ ਜੀ ਦੇ ਸੇਵਕਾਂ ਨੂੰ ਚਰਨ ਪਰਸਨ ਦੇ ਬਾਲ ਬੁੱਧ ਬਖਸ਼ਿਸ਼ ਕਰਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਸਮੂਹ ਵਰਕਰਾਂ ਦੇ ਸਿਰ 'ਤੇ ਆਪਣਾ ਮਿਹਰ ਪਰਿਆਪਤ ਰੱਖਣਾ, ਸਮੂਹੀ ਵਰਕਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ,

ਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ, ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ, ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤੇ। ਜੋ ਛਕੇ ਆਪ ਜੀ ਦਾ ਹੀ ਨਾਮ ਜਪੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ। ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ, ਭਾਈ ਮਨਦੀਪ ਸਿੰਘ ਗੋਸਲ, ਭਾਈ ਬਲਵਿੰਦਰ ਸਿੰਘ, ਭਾਈ ਰੇਸ਼ਮ ਸਿੰਘ ਸਮਰਾ, ਭਾਈ ਬਲਦੇਵ ਸਿੰਘ ਮਾਹਲ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ। ਸੇ ਪਰਿਵਾਰਾਂ ਦੀਆਂ ਸ਼ੁੱਭ ਭਾਵਨਾਵਾਂ ਪੂਰਨ ਕਰਨੀਆਂ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਪਰੰ ਦੀਵਾਨ ਸਜਾਉਣ ਦੀ ਆਗਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਸੇਵਾ ਨਿਵਾਰੇ ਸਨ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੀ ਨਾਲ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਜੋੜ ਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰੋ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ ਆਪ ਨੂੰ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਰਿਚਮੈਂਡ ਪਲਾਈਵੁੱਡ ਕੰਪਨੀ ਦੇ ਜਿੰਨੇ ਵੀ ਵਰਕਰ ਹਨ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਉਹਨਾਂ ਦੇ ਭੋਗ ਪਏ ਹਨ। ਬਹੁਤ ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ, ਸਾਰਿਆਂ ਹੀ ਵਰਕਰਾਂ ਨੂੰ ਕੰਪਨੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਗੁਰਮੁਖ ਪਿਆਰੇ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ, ਇਸ ਵਾਰੀ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੱਚਿਆਂ ਨੂੰ ਜ਼ਰੂਰ ਰਜਿਸਟਰ ਕਰਵਾਓ, ਕਿਉਂਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਯਤਨ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਇਸ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ। ਸੋ ਆਪ ਨੂੰ ਬੇਨਤੀ ਹੈ ਕਿ ਇਸ ਵਿੱਚ ਜ਼ਰੂਰ ਰਜਿਸਟਰ ਕਰਾਓ ਅਤੇ 24 ਤਰੀਕ ਨੂੰ ਸਮੇਂ ਸਿਰ ਜ਼ਰੂਰ ਬੱਚਿਆਂ ਨੂੰ ਲੈ ਕੇ ਆਉਣਾ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਗੁਰਮੁਖ ਪਿਆਰੋ, ਇਸ ਵੀਕਐਂਡ 'ਤੇ ਲੰਗਰਾਂ ਦੀ ਸੇਵਾ ਅਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਹੈ, ਉਹ ਰਿਚਮਿੰਡ ਪਲਾਈਵੁੱਡ ਕੰਪਨੀ ਦੇ ਸਾਰੇ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਕੰਪਨੀ ਦੀ ਚੜ੍ਹਦੀ ਕਲਾ ਦੇ ਵਾਸਤੇ ਕਰਵਾਈ ਗਈ ਹੈ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਦੀ ਕੰਪਨੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਬਖਸ਼ਣ ਸਤਿਗੁਰ ਸੱਚੇ ਪਾਤਸ਼ਾਹ ਜੀ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰਿਓ, ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ 24 ਅਕਤੂਬਰ ਸ਼ਨੀਵਾਰ ਨੂੰ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ, ਜਿਸ ਦੇ ਵਿੱਚ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਆਪ ਨੂੰ ਬੇਨਤੀ ਹੈ ਕਿ ਅਗਰ ਆਪ ਜੀ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਕਿਰਪਾ ਕਰਕੇ ਜ਼ਰੂਰ ਕਰਵਾਓ, ਕਿਉਂਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਯਤਨ ਕੀਤਾ ਜਾਂਦਾ ਹੈ ਕਿ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਜਾਵੇ। ਇਸ ਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ, ਅਤੇ ਜਿਹੜੇ ਬੱਚੇ ਆਪਣੇ ਗਰੁੱਪ ਦੇ ਵਿੱਚੋਂ ਪਹਿਲੀਆਂ 5 ਪੁਜੀਸ਼ਨਾਂ 'ਤੇ ਆਉਂਦੇ ਹਨ ਉਹਨਾਂ ਨੂੰ ਬਹੁਤ ਹੀ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਲੈ ਕੇ ਆਇਓ ਆਪਣੇ ਬੱਚਿਆਂ ਨੂੰ, ਅਤੇ ਨਾਲ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲਦੇ ਹਨ ਬੱਚਿਆਂ ਦੇ ਵਾਸਤੇ, ਉਸ ਦੇ ਵਿੱਚ ਵੀ ਜ਼ਰੂਰ ਲੈ ਕੇ ਆਇਆ ਕਰੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11:45

ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਸਵਾਰੀ ਸਤਿਕਾਰੀ ਸਤਸੰਗੀ ਜਨੋਂ ਸਤਿਗੁਰਾਂ ਦੀਆਂ ਮਿਹਰਾਮਤਾਂ ਦੇ ਪਾਤਰ ਬਣਦਿਆਂ ਹੋਈਆਂ ਆਪ ਜੀ ਨੇ ਤੁਰਕੀ ਬਾਣੀ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਇਕਾਗਰ ਚਿੱਤ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਨੇ। ਇਸੇ ਤਰ੍ਹਾਂ ਹੀ ਕੁਝ ਸਮੇਂ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਗੁਰੂ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਵੀ ਕੁਝ ਸਮੇਂ ਵਾਸਤੇ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਆਪਣੇ ਸ਼ਰਵਣਾਂ ਦੇ ਰਾਹੀਂ ਆਪਣੇ ਜੀਵਨ ਦੇ ਅੰਦਰ ਤਨ ਦੇ ਅੰਦਰ ਮਨ ਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਰਬੰਸ ਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਰਹਿਮਤਾਂ ਭਰੀ ਚੜ੍ਹਦੀ ਕਲਾ ਦਾ ਪ੍ਰਤੀਕ ਗੁਰਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬਾ ਸੰਗਤ ਨੇ ਸਰਵਣ ਕੀਤਾ ਹੈ ਕਿ ਸੇਵਕ ਪਰਿਵਾਰਾਂ ਵੱਲੋਂ ਆਪਣੇ ਪਰਿਵਾਰ ਅਤੇ ਕਾਰੋਬਾਰ ਦੀਆਂ ਚੜ੍ਹਦੀਆਂ ਕਲਾ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਕਰਵਾਏ ਨੇ। ਉਪਰੰਤ ਰਸ ਭਿੰਨੇ ਕੀਰਤਨ ਦੇ ਨਾਲ ਰਾਗੀ ਸਾਹਿਬਾਨਾਂ ਨੇ ਆਪ ਜੀ ਨੂੰ ਜੋੜਨ ਦਾ ਉਪਰਾਲਾ ਕੀਤਾ ਹੈ। ਆਓ ਇਸੇ ਤਰ੍ਹਾਂ ਹੀ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਵਿਚਾਰ ਦੇ ਨਾਲ ਵੀ ਜੁੜ ਕੇ ਜੋ ਸਤਿਗੁਰੂ ਜੀ ਸਾਨੂੰ ਪਾਵਨ ਬਾਣੀ ਦੇ ਰਾਹੀਂ ਗੁਰੂ ਇਤਿਹਾਸ ਦੇ ਰਾਹੀਂ ਆਪਣੇ ਜੀਵਨ ਨੂੰ ਉਚੇਰਾ ਕਰਨ ਦੇ ਵਾਸਤੇ ਪਰਮਾਤਮਾ ਦੇ ਨਾਲ ਭਗਤੀ ਦੇ ਦੁਆਰਾ ਸਿਮਰਨ ਦੇ ਦੁਆਰਾ ਸਾਂਝ ਬਣਾਉਣ ਦੇ ਵਾਸਤੇ ਜੋ ਉਪਦੇਸ਼ ਦਿੰਦੇ ਨੇ ਉਹਦੇ ਵਿੱਚ ਸਾਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ 'ਚੋਂ ਇਹ ਗਿਆਨ ਸਤਿਗੁਰੂ ਜੀ ਬਖਸ਼ਦੇ ਨੇ ਕਿ ਸਾਡੇ ਜੀਵਨ ਦਾ ਆਧਾਰ ਸਾਡੇ ਜੀਵਨ ਦਾ ਮੁੱਖ ਸੰਸਾਰ ਵਿੱਚ ਆਉਣ ਦਾ ਕਾਰਜ ਹੈ ਪਰਮਾਤਮਾ ਵਾਹਿਗੁਰੂ ਦਾ ਮਿਲਾਪ। ਮਿਲਾਪ ਇਸ ਕਰਕੇ ਕਿਉਂਕਿ ਇਹ ਜਿੰਦ ਹੈ ਹੀ ਪਰਮਾਤਮਾ ਦੇ ਇੱਕ ਹਿੱਸਾ ਹੈ, ਪਰਮਾਤਮਾ ਦੇ ਵਿੱਚੋਂ ਹੀ ਇਹਦੀ ਪੈਦਾਇਸ਼ ਹੁੰਦੀ ਹੈ। ਜਿੰਨੇ ਵੀ ਜੀਵ ਨੇ ਜਿਵੇਂ ਸੂਰਜ ਦੇ ਵਿੱਚੋਂ ਅਨੇਕਾਂ ਹੀ ਕਿਰਨਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹਨਾਂ ਦਾ ਮੂਲ ਜਿਹੜਾ ਉਹ ਕੇਵਲ ਅਤੇ ਕੇਵਲ ਸੂਰਜ ਹੈ। ਇਸੇ ਤਰ੍ਹਾਂ ਹੀ ਪਾਣੀ ਦਾ ਸੋਮਾ ਜਿਹੜਾ ਸਮੁੰਦਰ ਉਹਦੇ ਵਿੱਚੋਂ ਹੀ ਚਾਹੇ ਭਾਫ਼ ਬਣ ਕੇ ਪਰਬਤਾਂ 'ਤੇ ਪਾਣੀ ਚਲਿਆ ਜਾਵੇ ਸਨੋਹ ਦੇ ਬਰਫ਼ ਦੇ ਰੂਪ ਅੰਦਰ ਬਾਰਿਸ਼ਾਂ ਦੇ ਰੂਪ ਦੇ ਅੰਦਰ ਚਾਹੇ ਮੈਦਾਨੀ ਇਲਾਕਿਆਂ ਦੇ ਵਿੱਚ ਹੋਵੇ ਉਹ ਸਾਰਿਆਂ ਦਾ ਮੂਲ ਜਿਹੜਾ ਉਹ ਪਰਮਾਤਮਾ ਦੇ ਵੱਲੋਂ ਕੁਦਰਤੀ ਸਰੋਤ ਜਿਹੜਾ ਉਹ ਸਮੁੰਦਰ ਬਣਾਇਆ ਗਿਆ ਹੈ ਅਤੇ ਇਹ ਪਾਣੀ ਉਹਨਾਂ ਚਿਰ ਆਪਣੇ ਸਫ਼ਰ ਦੇ ਵਿੱਚ ਚੱਲਦਾ ਹੋਇਆ ਦਿਨੇ ਰਾਤ ਉਹ ਸਫ਼ਰ ਉਹ ਗਰਦਿਸ਼ ਕਰਦਾ ਹੋਇਆ ਇੱਕ ਦਿਨ ਆਪਣੇ ਮੂਲ ਪਰਮਾਤਮਾ ਦੇ ਵਾਹਿਗੁਰੂ ਸਮੁੰਦਰ ਦੇ ਨਾਲ ਮਿਲਦਾ ਹੈ। ਇਸੇ ਤਰ੍ਹਾਂ ਹੀ ਸਾਡੀ ਆਤਮਾ ਦਾ ਮੂਲ ਪਰਮਾਤਮਾ ਵਾਹਿਗੁਰੂ ਜੀ। ਜਦੋਂ ਅਸੀਂ ਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਗੁਰਦੇਵ ਜੀ ਸਮਝਾਉਂਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੂਲ ਦਾ ਭਾਵ ਉਹ ਜੜ ਜਿੱਥੋਂ ਸਾਡੀ ਪੈਦਾਇਸ਼ ਹੋਈ ਹੈ ਅਤੇ ਸਾਡਾ ਮੂਲ ਕੌਣ ਹੈ ਉਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮੂਲ ਮੰਤਰ ਦੇ ਅੰਦਰ ਦੱਸਿਆ ਹੈ ਕਿ ਸਾਡਾ ਮੂਲ ਹੈ ਇੱਕ ਪਰਮਾਤਮਾ ਵਾਹਿਗੁਰੂ ਜੀ ਜਿਹਦਾ ਨਾਮ ਸੱਤ ਹੈ ਜੋ ਸਾਰਿਆਂ ਨੂੰ ਪੈਦਾ ਕਰਨ ਵਾਲੇ ਨੇ ਅਤੇ ਸਾਰਿਆਂ ਦੇ ਵਿੱਚ ਰਮੇ ਹੋਏ ਨੇ। ਕਰਤਾ ਪੁਰਖ ਕਰਤਾ ਵੀ ਨੇ ਉਹ ਸਾਨੂੰ ਬਣਾਉਣ ਵਾਲੇ ਵੀ ਨੇ ਅਤੇ ਸਾਰਿਆਂ ਜੀਵਾਂ ਦੇ ਵਿੱਚ ਉਸ ਮਾਲਕ ਦੀ ਅੰਸ਼ ਜਿਹੜੀ ਉਹ ਮੌਜੂਦ ਹੈ ਜਿਹਦੇ ਬਾਰੇ ਅਸੀਂ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਸਭ ਮਹਿ ਜੋਤ ਜੋਤ ਹੈ ਸੋਏ
ਉਹ ਮਾਲਕ ਦੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ। ਤਿਸਕੈ ਚਾਨਣ, ਉਸ ਮਾਲਕ ਦੇ ਕੀਤੇ ਹੋਏ ਚਾਨਣ ਦੇ ਨਾਲ, ਉਹ ਬਣਾਈ ਹੋਈ ਗਿਆਨਮਈ ਰੌਸ਼ਨੀ ਦੇ ਨਾਲ, ਉਸ ਜੋਤ ਦੇ ਨਾਲ ਸਾਡੇ ਜੀਵਨ ਦੀ ਖੇਡ ਚੱਲਦੀ ਹੈ, ਜਿਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਸਮਝਾਉਂਦੇ ਨੇ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਸਰੀਰਾਂ ਦੀ ਬਣਤਰ ਬਣਾ ਕੇ ਇਹਦੇ ਅੰਦਰ ਜਿੰਦ ਟਿਕਾ ਕੇ ਅਤੇ ਫਿਰ ਸਾਡੇ ਜੀਵਨ ਨੂੰ ਉਸਾਰਿਆ ਹੈ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵਿੱਚ ਅਸੀਂ ਪੜ੍ਹਦੇ ਹਾਂ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਣ ਆਖਿਆ ਸਭ ਜਾਏ। ਉੱਥੇ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਇਹ ਬਖਸ਼ਿਆ ਹੋਇਆ ਤਨ ਅਤੇ ਮਨ ਸਾਡੇ ਕੋਲ ਹੈ, ਕਿ ਉਸ ਤਨ ਦੇ ਨਾਲ ਜਿੰਨੇ ਵੀ ਅੰਗ ਲਗਾਏ ਨੇ ਪਰਮਾਤਮਾ ਨੇ, ਉਹ ਸਾਰੇ ਦੇ ਸਾਰੇ ਹੀ ਪਰਮਾਤਮਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਦੁਆਰਾ ਸਾਨੂੰ ਮਿਲੇ ਨੇ। ਅਤੇ ਉਸ ਵਾਹਿਗੁਰੂ ਜੀ ਨੇ ਇਹ ਸਰੀਰ ਨੂੰ ਫਿਰ ਇਸ ਸੰਸਾਰ ਵਿੱਚ ਆਪਣੀ ਜਿੰਦ ਟਿਕਾ ਕੇ ਭੇਜਿਆ, ਅਤੇ ਕਾਹਦੇ ਵਾਸਤੇ ਭੇਜਿਆ? ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ ਰਹਿਰਾਜ ਸਾਹਿਬ ਜੀ ਦੇ ਅੰਦਰ ਬਚਨ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਗੋਬਿੰਦ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਇਹ ਸਮਾਂ ਹੈ, ਅਤੇ ਇਸ ਸਮੇਂ ਨੂੰ ਫਿਰ ਮਨੁੱਖਾ ਦੇਹੀ ਦੇ ਅਵਸਰ ਦੇ ਰਾਹੀਂ ਸਾਨੂੰ ਬਖਸ਼ਿਆ ਹੈ। ਭਗਤ ਕਬੀਰ ਜੀ ਦੇ ਵੀ ਜਦੋਂ ਅਸੀਂ ਬਚਨ ਪੜ੍ਹਦੇ, ਇਹੀ ਤੇਰਾ ਅਵਸਰ ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਭਗਤ ਜੀ ਸਮਝਾਉਂਦੇ ਇਹ ਮਨੁੱਖਾ ਜਨਮ ਇਹ ਇੱਕ ਅਵਸਰ, ਇੱਕ ਮੌਕਾ, ਇੱਕ ਸਮਾਂ ਬਖਸ਼ਿਆ, ਅਤੇ ਇਸ ਸਰੀਰ ਨੂੰ ਤਨ ਨੂੰ ਭੇਜ ਕੇ ਸੰਸਾਰ ਦੇ ਅੰਦਰ, ਅਤੇ ਫਿਰ ਇਹਦੀਆਂ ਕੁਝ ਲੋੜਾਂ ਵੀ ਜਿਹੜੀਆਂ ਉਹ ਨਾਲ ਪਰਮਾਤਮਾ ਨੇ ਬਣਾਈਆਂ, ਕਿਉਂਕਿ ਹੁਣ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੋਣਾ ਅਤੇ ਆਤਮਾ ਨੂੰ ਪਰਮਾਤਮਾ ਦੇ ਮਿਲਾਪ ਦੇ ਵਾਸਤੇ ਇਹ ਮਨੁੱਖਾ ਸਰੀਰ ਮਿਲਿਆ, ਅਤੇ ਇਹ ਸਰੀਰ ਦੀਆਂ ਕੁਝ ਆਪਣੀਆਂ ਲੋੜਾਂ ਨੇ, ਜਿਵੇਂ ਇਹਨੂੰ ਭੁੱਖ ਲੱਗਣੀ, ਇਹਨੂੰ ਸਰਦੀ ਗਰਮੀ ਦਾ ਅਸਰ ਹੋਣਾ, ਜਾਂ ਕਈ ਤਰ੍ਹਾਂ ਦੀਆਂ ਹੋਰ ਖਵਾਇਸ਼ਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਨੇ। ਜਿਵੇਂ ਭਗਤ ਧੰਨਾ ਜੀ ਵੀ ਪਾਵਨ ਬਾਣੀ ਦੇ ਅੰਦਰ ਉਹਨਾਂ ਦੇ ਜਦੋਂ ਬਚਨ ਪੜ੍ਹਦੇ, ਉੱਥੇ ਜ਼ਿਕਰ ਕਰਦੇ ਸਾਡੀਆਂ ਕੁਝ ਲੋੜਾਂ ਦਾ, ਕਿਉਂਕਿ ਇਹ ਤਨ ਦੀਆਂ ਲੋੜਾਂ ਨੇ। ਇਸੇ ਕਰਕੇ ਭਗਤ ਧੰਨਾ ਜੀ ਨੇ ਬਚਨ ਪੜ੍ਹੇ ਨੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਿਆਂ ਹੋਇਆਂ, ਕਹਿੰਦੇ ਨੇ ਕਿ ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਆਰਤਾ ਦਾ ਭਾਵ ਹੁੰਦਾ ਆਜਜ, ਸਵਾਲੀ ਬਣ ਕੇ ਖੜੇ ਹੋਣਾ, ਜਦੋਂ ਕਿਸੇ ਦੇ ਆਜਜ ਬਣ ਕੇ, ਸਵਾਲੀ ਬਣ ਕੇ, ਲੋੜਵੰਦ ਬਣ ਕੇ, ਜ਼ਰੂਰਤਮੰਦ ਬਣ ਕੇ ਜਦੋਂ ਕੋਈ ਚੀਜ਼ ਮੰਗਦੇ ਆ। ਅਤੇ ਭਗਤ ਧੰਨਾ ਜੀ ਦੇ ਬਚਨ, ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਵਾਹਿਗੁਰੂ ਜੀ, ਮੈਂ ਸੁਣਿਆ ਸੰਸਾਰ ਦੇ ਅੰਦਰ ਕਿ ਜੋ ਵੀ ਤੁਹਾਡੀ ਭਗਤੀ ਕਰਦੇ ਨੇ, ਉਹਨਾਂ ਦੇ ਤੁਸੀਂ ਕਾਰਜ ਸਵਾਰ ਦਿੰਦੇ ਹੋ, ਉਹਨਾਂ ਨੂੰ ਕਿਸੇ ਵੀ ਸਮਾਂ ਜਿਹੜਾ ਇਹ ਔਖਾ ਸਮਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਣ ਦਿੰਦੇ। ਅਤੇ ਇਹਨਾਂ ਨੇ ਹੁਣ ਇਹ ਸੁਣਿਆ ਕਿੱਥੋਂ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਇਹਦੇ ਜਿਹੜੇ ਇਹ ਸੋਝੀ ਕਿੱਥੋਂ ਮਿਲੀ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਕ ਸ਼ਬਦ ਦੇ ਦੁਆਰਾ ਦੱਸਦੇ ਨੇ ਕਿ ਭਗਤ ਧੰਨਾ ਜੀ ਨੂੰ ਇਹ ਗੱਲ ਦਾ ਅਹਿਸਾਸ ਹੋਇਆ ਜਦੋਂ ਉਹਨਾਂ ਨੇ ਭਗਤੀ ਕਰਨ ਵਾਲਿਆਂ ਦਾ ਜੀਵਨ ਪੜ੍ਹਿਆ ਜਾਂ ਸੁਣਿਆ। ਉਹਨਾਂ ਨੇ ਚਾਰ ਭਗਤ ਸਾਹਿਬਾਨਾਂ ਦੀ ਗੱਲ ਕੀਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ, ਕਿ ਇਹਨਾਂ ਚਾਰ ਭਗਤਾਂ ਦੇ ਜੀਵਨ ਸ਼ੈਲੀ ਨੂੰ ਮੁੱਖ ਰੱਖ ਕੇ, ਉਹਨਾਂ ਦੀ ਕੀਤੀ ਹੋਈ ਕਮਾਈ ਨੂੰ ਮੁੱਖ ਰੱਖ ਕੇ, ਅਤੇ ਭਗਤ ਧੰਨਾ ਜੀ ਫਿਰ ਭਗਤੀ ਵਾਲੇ ਪਾਸੇ ਲੱਗਦੇ ਨੇ ਪਰਮਾਤਮਾ ਦੇ ਕੋਲੋਂ ਅਰਦਾਸ ਦੇ ਦੁਆਰਾ। ਫਿਰ ਜਿੱਥੇ ਨਾਮ ਦੀ ਦਾਤ ਮੰਗਦੇ, ਉੱਥੇ ਬੁਨਿਆਦੀ ਲੋੜਾਂ ਮੰਗਦੇ ਨੇ। ਹੁਣ ਉਹ ਚਾਰ ਭਗਤਾਂ ਨੂੰ ਜਿਹੜਾ ਆਪਣਾ ਆਈਡੀਅਲ ਬਣਾਇਆ ਸੀ ਭਗਤ ਧੰਨਾ ਜੀ ਨੇ, ਉਹ ਕਿਹੜੇ ਨੇ ਜੀ? ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਵਿੱਚ ਅਸੀਂ ਦਰਸ਼ਨ ਵੀ ਕਰਦੇ ਅਤੇ ਪੜ੍ਹਦੇ ਵੀ ਹਾਂ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਣ ਜੀ,
ਇਹਨਾਂ ਚਾਰ ਭਗਤਾਂ ਦਾ ਜਦੋਂ ਜੀਵਨ ਪੜ੍ਹਿਆ ਜਾਂ ਸੁਣਿਆ ਹੋਵੇਗਾ ਭਗਤ ਧੰਨਾ ਜੀ ਨੇ, ਫਿਰ ਇਹਨਾਂ ਚਾਰ ਭਗਤਾਂ ਦੇ ਜੀਵਨ ਤੋਂ ਇਹ ਸਿੱਖਿਆ ਮਿਲੀ ਕਿ ਜੇ ਪਰਮਾਤਮਾ ਦੀ ਭਗਤੀ ਕਰਕੇ ਇਹ ਆਪਣਾ ਲੋਕ ਪਰਲੋਕ ਸਵਾਰ ਸਕਦੇ ਨੇ, ਇਹ ਆਪਣੇ ਮੂਲ ਦੇ ਨਾਲ ਮਿਲ ਕੇ ਆਇਆ ਸਫਲਾ ਕਰ ਸਕਦੇ ਨੇ, ਤਾਂ ਫਿਰ ਮੈਂ ਵੀ ਕਰ ਸਕਦਾ। ਮੈਨੂੰ ਵੀ ਯਤਨ ਕਰਨਾ ਚਾਹੀਦਾ, ਚੰਗਾ ਗੁਣ ਸਿੱਖਣਾ ਚਾਹੀਦਾ ਕਿਸੇ ਦੇ ਵਿੱਚੋਂ। ਅਤੇ ਇਸ ਤਰ੍ਹਾਂ ਫਿਰ ਭਗਤ ਧੰਨਾ ਜੀ ਨੇ ਚਾਰ ਭਗਤ ਸਾਹਿਬਾਨਾਂ ਦੇ ਜੀਵਨ ਨੂੰ ਦੇਖ ਕੇ ਫਿਰ ਭਗਤੀ ਵਾਲੇ ਪਾਸੇ ਆਏ। ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ, ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਹੋਇਓ ਗੁਣੀ ਗਹੀਰਾ, ਰਵਿਦਾਸ ਧੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਕਿ ਇਹ ਬਿਧ ਚਾਰ ਭਗਤਾਂ ਦੇ ਜੀਵਨ ਨੂੰ ਦੇਖ ਕੇ ਫਿਰ ਭਗਤ ਧੰਨਾ ਜੀ ਵੀ ਭਗਤੀ ਕਰਨ ਵਾਲੇ ਪਾਸੇ ਨੂੰ ਉੱਠ ਕੇ ਲੱਗ ਪਏ, ਯਤਨ ਕਰਨਾ ਸ਼ੁਰੂ ਹੋ ਗਿਆ। ਅਤੇ ਫਿਰ ਉਹ ਯਤਨ ਦੇ ਦੁਆਰਾ ਕੀ ਹੋਇਆ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਭਗਤ ਧੰਨਾ ਜੀ ਨੂੰ ਫਿਰ ਰੱਬ ਦੇ ਨਾਲ ਮਿਲਾਪ ਹੋ ਗਿਆ ਜ਼ਾਹਰਾ ਤੌਰ 'ਤੇ। ਅਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਭਗਤੀ ਦੇ ਦੁਆਰਾ ਜਿੱਥੇ ਭਗਤ ਧੰਨਾ ਜੀ ਨੂੰ ਇਹ ਪ੍ਰਾਪਤੀ ਹੋਈ, ਉੱਥੇ ਨਾਲ ਉਹਨਾਂ ਨੇ ਆਪਣੀਆਂ ਬੁਨਿਆਦੀ ਲੋੜਾਂ ਦੀ ਵੀ ਗੱਲ ਕੀਤੀ ਕਿ ਤਨ ਦੀਆਂ ਕੁਝ ਲੋੜਾਂ ਨੇ। ਅਤੇ ਭਗਤ ਧੰਨਾ ਜੀ ਫਿਰ ਜਿੱਥੇ ਭਗਤੀ ਦੀ ਦਾਤ ਮੰਗਦੇ, ਉੱਥੇ ਤਨ ਦੇ ਨਿਰਬਾਹ ਦੀਆਂ ਜ਼ਰੂਰਤਾਂ ਵੀ ਮੰਗਦੇ ਨੇ। ਇਹ ਮੈਂ ਬੇਨਤੀ ਤਾਂ ਕਰ ਰਿਹਾ, ਕਈ ਵਾਰੀ ਸਾਡੇ ਮਨਾਂ ਦੇ ਵਿੱਚ ਵੀ ਗੱਲ ਆ ਜਾਂਦੀ ਹੈ ਕਿ ਅਸੀਂ ਸਤਿਗੁਰੂ ਦੇ ਦਰ ਤੋਂ ਦੁਨੀਆ ਦੀਆਂ ਦਾਤਾਂ ਮੰਗਣੀਆਂ ਚਾਹੀਦੀਆਂ ਕਿ ਨਹੀਂ ਮੰਗਣੀਆਂ ਚਾਹੀਦੀਆਂ। ਕੁਝ ਕਹਿੰਦੇ ਮੰਗਣੀਆਂ ਚਾਹੀਦੇ, ਕੋਈ ਕਹਿੰਦੇ ਨਹੀਂ ਮੰਗਣੀਆਂ ਚਾਹੀਦੀਆਂ, ਨਾਮ ਦੀ ਦਾਤ ਹੀ ਮੰਗਣੀ ਚਾਹੀਦੀ। ਪਰ ਭਗਤ ਧੰਨਾ ਜੀ ਨੇ ਦੱਸਿਆ ਬੁਨਿਆਦੀ ਲੋੜਾਂ ਜਿਹੜੀਆਂ ਨੇ ਸਾਡੇ ਨਾਲ ਨਾਲ ਜੀਵਨ ਨੂੰ, ਜੀਵਨ ਤੰਦਰੁਸਤ ਰਹੇਗਾ ਅਤੇ ਇਹ ਭਗਤੀ ਦੇ ਵਿੱਚ ਜੁੜੇਗਾ, ਭਗਤੀ ਦੇ ਵਿੱਚ ਜੁੜੇਗਾ ਅਤੇ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਵੇਗਾ। ਉੱਥੇ ਕੋਈ ਲਾਲਚ ਵੱਸ ਨਹੀਂ ਮੰਗਿਆ, ਉਹ ਜਿਉਂਦਾ ਰਹਿਣ ਦੇ ਵਾਸਤੇ, ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਨਾ ਕਿ ਸਾਦਾ ਭੋਜਨ ਛੱਕ ਕੇ ਵੀ ਉਹ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਕਿਉਂਕਿ ਸਰੀਰ ਨੂੰ ਭੋਜਨ ਦੀ ਲੋੜ ਹੈ। ਜਿਵੇਂ ਆਤਮਾ ਦੀ ਖੁਰਾਕ ਭਜਨ ਹੈ, ਤਨ ਦੀ ਲੋੜ ਭੋਜਨ ਹੈ ਅਤੇ ਇਹ ਬਸਤਰੇ ਦੀਆਂ ਲੋੜਾਂ ਨੇ। ਅਤੇ ਭਗਤ ਧੰਨਾ ਜੀ ਨੇ ਤਾਂ ਹੀ ਫਿਰ ਕਿਹਾ ਸੀ, ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ

ਚੰਗੇਰੀ ਜਿੱਥੇ ਲਵੇਰਾ ਮੰਗਿਆ ਏ ਉੱਥੇ ਜਾਣ ਆਉਣ ਦਾ ਸਾਧਨ ਵੀ, ਕਿਉਂਕਿ ਉਦੋਂ ਘੋੜੀਆਂ ਦੇ ਉੱਪਰ ਹੀ ਜਾਇਆ ਜਾਂਦਾ ਸੀ ਜਿੱਥੇ ਵੀ ਜਾਂਦੇ ਸਨ ਚੜ੍ਹ ਕੇ। ਅਤੇ ਭਗਤ ਧੰਨਾ ਜੀ ਨੇ ਕਿਹਾ ਕਿ ਇੱਕ ਸਾਧਨ, ਮੈਨੂੰ ਇੱਕ ਘੋੜੀ ਚੰਗੀ ਮਿਲ ਜਾਵੇ, ਪੈਰਾਂ 'ਚ ਜੁੱਤੀ ਮਿਲ ਜਾਵੇ, ਤਨ ਦੇ ਵਸਤਰ ਮਿਲ ਜਾਣ, ਖਾਣ ਵਾਸਤੇ ਥੋੜ੍ਹਾ ਜਿਹਾ ਭੋਜਨ ਮਿਲ ਜਾਵੇ ਅਤੇ ਲਵੇਰੇ ਵਾਸਤੇ ਗਾਂ ਅਤੇ ਮੱਝ ਮਿਲ ਜਾਵੇ। ਫਿਰ ਉਸ ਤੋਂ ਅੱਗੇ ਵੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ, ਇੱਕ ਘਰ ਨੂੰ ਸੰਭਾਲਣ ਵਾਸਤੇ ਗ੍ਰਿਸਤੀ ਜੀਵਨ ਵਾਸਤੇ ਨੇਕ ਗੁਣਾਂ ਵਾਲੀ ਇੱਕ ਔਰਤ ਪਤਨੀ ਦੇ ਰੂਪ ਦੇ ਵਿੱਚ ਮਿਲ ਜਾਵੇ। ਘਰ ਕੀ ਗੀਹਨ ਚੰਗੀ, ਚੰਗੀ ਦਾ ਪਾਵੇ ਕਿ ਨੇਕ ਸੁਰਤ ਵਾਲੀ ਬੰਦਗੀ ਵਾਲੀ ਰੂਹ ਹੋਵੇ। ਇਹ ਚੀਜ਼ਾਂ ਜਿਹੜੀਆਂ ਜਾਂ ਇਹ ਦਾਤਾਂ ਜਿਹੜੀਆਂ ਸੀ ਭਗਤ ਧੰਨਾ ਜੀ ਨੇ ਮੰਗੀਆਂ, ਪਰ ਨਾਲ ਹੀ ਇਹ ਸਾਨੂੰ ਸਮਝਾਇਆ, ਕਹਿੰਦੇ ਇਹਨਾਂ ਦਾਤਾਂ ਦੇ ਪਿੱਛੇ ਜਿਹੜਾ ਏ ਸੁਰਤ ਸਾਡੀ ਇੱਧਰ ਉਲਾਰ ਵਿੱਚ ਨਹੀਂ ਜਾਣੀ ਚਾਹੀਦੀ, ਜਿੰਨੀ ਲੋੜ ਹੈ ਉਹਦੇ ਅਨੁਸਾਰ ਅਸੀਂ ਇਹ ਦਾਤਾਂ ਵੀ ਮੰਗਣੀਆਂ। ਪਰ ਸਭ ਤੋਂ ਵੱਡੀ ਜਿਹੜੀ ਸਾਡੀ ਜ਼ਿੰਮੇਵਾਰੀ ਇਸ ਸੰਸਾਰ ਵਿੱਚ ਉਹ ਕੇਵਲ ਦਾਤਾਂ ਨੂੰ ਇਕੱਠੀਆਂ ਕਰਨ ਅਤੇ ਇਹਨਾਂ ਨੂੰ ਭੋਗਣ ਦੀ ਨਹੀਂ ਹੈ, ਉਹ ਸਾਡੀ ਮੁੱਖ ਜ਼ਿੰਮੇਵਾਰੀ ਜੋ ਹੈ ਉਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਆਹ ਸਮਾਂ ਜਿਹੜਾ ਗੋਬਿੰਦ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਹੈ। ਅਤੇ ਫਿਰ ਜਿੰਨੀਆਂ ਦਾਤਾਂ ਮਿਲੀਆਂ ਨੇ ਜਾਂ ਇਹ ਜੀਵਨ ਮਿਲਿਆ ਹੈ ਜਾਂ ਭਗਤੀ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਈ ਹੈ, ਸਤਿਗੁਰੂ ਨੇ ਸਾਨੂੰ ਇਹ ਵੀ ਸਮਝਾਇਆ ਫਿਰ ਇਹਦਾ ਸ਼ੁਕਰਾਨਾ ਵੀ ਕਰਨਾ ਹੈ। ਅਤੇ ਜੋ ਕੁਝ ਮੰਗਣਾ ਹੈ ਉਹ ਅਰਦਾਸ ਦੇ ਦੁਆਰਾ ਮੰਗਣਾ ਹੈ, ਅਤੇ ਜੋ ਕੁਝ ਮਿਲਿਆ ਉਹਨੂੰ ਸ਼ੁਕਰਾਨੇ ਦੇ ਰੂਪ ਦੇ ਅੰਦਰ ਇਸ ਸੰਸਾਰ ਦੇ ਵਿੱਚ ਬਤੀਤ ਕਰਨਾ ਹੈ, ਸਮਾਂ ਹੰਡਾਉਣਾ ਹੈ। ਇਸੇ ਕਰਕੇ ਸਾਨੂੰ ਅਰਦਾਸ ਦੇ ਨਾਲ ਅਤੇ ਸ਼ੁਕਰਾਨੇ ਨਾਲ ਜੋੜਿਆ, ਕਿਉਂਕਿ ਗੁਰੂ ਦਾ ਸਿੱਖ ਕਦੀ ਸ਼ਿਕਵੇ ਵਿੱਚ ਨਹੀਂ ਆਉਂਦਾ, ਹਮੇਸ਼ਾ ਹੀ ਸ਼ੁਕਰਾਨੇ ਦੇ ਵਿੱਚ ਆਉਂਦਾ ਹੈ। ਜਿਵੇਂ ਅੱਜ ਸੇਵਕ ਪਰਿਵਾਰਾਂ ਨੇ ਵੀ ਸਤਿਗੁਰਾਂ ਦੇ ਚਰਨ ਪਰਸਦਿਆਂ ਹੋਈਆਂ ਚੜ੍ਹਦੀ ਕਲਾ ਅਤੇ ਸ਼ੁਕਰਾਨੇ ਵਾਸਤੇ ਅਰਦਾਸਾਂ ਬੇਨਤੀਆਂ ਦੇ ਕਰਵਾਉਂਦਿਆਂ ਹੋਈਆਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਸਰਾ ਲਿਆ, ਜਾਪ ਕਰਵਾਏ ਨੇ, ਕੀਰਤਨ ਹੋਏ, ਗੁਰਮਤਿ ਵਿਚਾਰਾਂ ਦੀ ਸਾਂਝ ਹੋ ਰਹੀ ਹੈ, ਇਹ ਇੱਕ ਸ਼ੁਕਰਾਨੇ ਦਾ ਰੂਪ ਹੈ ਸਤਿਗੁਰਾਂ ਨੇ। ਇਸੇ ਕਰਕੇ ਸਾਨੂੰ ਜਦ ਅਸੀਂ ਬਾਣੀ ਵੀ ਪੜ੍ਹਦੇ ਨਾ ਜੀ, ਅਤੇ ਬਾਣੀ ਦੇ ਵਿੱਚ ਅਰਦਾਸ ਅਤੇ ਸ਼ੁਕਰਾਨੇ ਦੇ ਵਾਸਤੇ ਸਾਨੂੰ ਬੇਅੰਤ ਸ਼ਬਦਾਂ ਦੇ ਪ੍ਰਮਾਣਾਂ ਦੇ ਦੁਆਰਾ ਗੁਰੂ ਇਤਿਹਾਸਕ ਸਾਖੀਆਂ ਦੇ ਦੁਆਰਾ ਸਾਨੂੰ ਸਮਝਾਇਆ ਹੈ। ਪਹਿਲੀ ਗੱਲ ਤਾਂ ਸਾਡੀ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਹਰ ਵੇਲੇ ਹੋਣੀ ਚਾਹੀਦੀ ਹੈ। ਅਰਦਾਸ ਦੇ ਵਿੱਚ ਜਿਵੇਂ ਦੁਨਿਆਵੀ ਲੋੜਾਂ ਮੰਗਦੇ ਹੈ, ਪਰਮਾਤਮਾ ਦੇ ਨਾਮ ਦੀ ਦਾਤ ਮੰਗਣ ਵਾਸਤੇ ਵੀ ਸਾਨੂੰ ਕਿਹਾ ਹੈ, ਕਿਉਂਕਿ ਅਰਦਾਸ ਦਾ ਅਤੇ ਸਿਮਰਨ ਦਾ ਸੰਬੰਧ ਸਾਡਾ ਜਨਮ ਲੈਣ ਵੇਲੇ ਦਾ ਨਹੀਂ ਹੈ, ਜਨਮ ਧਰਤੀ 'ਤੇ ਲੈਣ ਤੋਂ ਪਹਿਲਾਂ ਦਾ ਸੰਬੰਧ ਸਾਡਾ ਜੁੜਦਾ ਹੈ ਪਰਮਾਤਮਾ ਦੀ ਅਰਦਾਸ ਅਤੇ ਸਿਮਰਨ ਦੇ ਨਾਲ, ਕਿਉਂਕਿ ਅਸੀਂ ਤਾਂ ਬੱਚੇ ਦਾ ਜਨਮ ਜਿਸ ਵੇਲੇ ਇਸ ਧਰਤੀ 'ਤੇ ਉਹ ਕਦਮ ਰੱਖਦਾ ਉਦੋਂ ਤੋਂ ਮੰਨਦੇ ਹਾਂ। ਪਰ ਗੁਰਬਾਣੀ ਦੇ ਵਿੱਚ ਪਹਿਰੀ ਸਰਲੇਖ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਹਦੇ ਤੋਂ ਪਹਿਲਾਂ ਸਾਡਾ ਜੀਵਨ ਮੰਨਦੇ ਨੇ, ਜਿਸ ਦਿਨ ਅਸੀਂ ਮਾਤਾ ਦੇ ਉਦਰ ਦੇ ਵਿੱਚ ਸਾਡਾ ਟਿਕਾਣਾ ਹੁੰਦਾ ਹੈ, ਰਕਤ ਬਿੰਦ ਕਰ ਨਿੰਮਿਆ, ਜਿੱਦਣ ਉਹ ਖੇਡ ਚੱਲਦੀ ਹੈ ਨਾ ਕਿ ਮਾਤਾ ਦੇ ਉਦਰ ਵਿੱਚ ਕਹਿੰਦੇ ਤੈਨੂੰ ਜਾ ਕੇ ਭਾਈ ਤੇਰਾ ਨਿਵਾਸ ਹੋ ਗਿਆ, ਤੇਰੇ ਜੀਵਨ ਦੀ ਖੇਡ ਚੱਲ ਗਈ, ਜਦੋਂ ਮਾਤਾ ਦੇ ਉਦਰ ਵਿੱਚ ਤੈਨੂੰ ਸਵਾਸ ਪੈਦਾ ਹੋ ਗਏ ਮਿਲ ਗਏ, ਤੇਰੇ ਜੀਵਨ ਦੇ ਅੰਦਰ ਜਾਨ ਪੈਦਾ ਹੋ ਗਈ, ਉਸ ਦਿਨ ਤੋਂ ਤੂੰ ਦੋ ਦਾਤਾਂ ਦੇ ਨਾਲ ਮਾਤਾ ਦੇ ਉਦਰ ਵਿੱਚ ਜੁੜਿਆ ਸਾਂ, ਮਾਤਾ ਦੇ ਪੇਟ ਵਿੱਚ। ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਅਸੀਂ, ਪਹਿਲੇ ਪਹਿਰੇ ਰਹਿਣ ਕੀ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਾਪੇ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਇੱਕ ਤੇ ਉਰਦ ਤਪ ਕਰਦਾ ਸਾ ਅਤੇ ਇੱਕ ਖਸਮ ਸੇਤੀ ਅਰਦਾਸ ਉਸ ਮਾਲਕ ਦੇ ਨਾਲ ਅਰਦਾਸ ਦੇ ਦੁਆਰਾ ਜੁੜਿਆ ਸਾਂ। ਹੁਣ ਉਰਦ ਤਪ ਦਾ ਭਾਵ ਕੀ ਹੈ, ਇਹ ਬਾਣੀ ਦੇ ਵਿੱਚ ਵੀ ਸਾਨੂੰ ਸਿੱਖਿਆ ਮਿਲਦੀ ਅਤੇ ਸੰਸਾਰ ਵਿੱਚ ਵੀ, ਕਿ ਜਦੋਂ ਬੱਚੇ ਦਾ ਜਨਮ ਜਦੋਂ ਜਿੰਨਾ ਸਮਾਂ ਮਾਤਾ ਦੇ ਪੇਟ ਦੇ ਵਿੱਚ ਹੈ ਇਹ ਬੱਚਾ ਉਲਟਾ ਹੁੰਦਾ ਹੈ, ਸਿਰ ਨੀਵਾਂ ਅਤੇ ਪੈਰ ਉੱਪਰ ਹੁੰਦੇ ਨੇ, ਇਹ ਪਰਮਾਤਮਾ ਨੇ ਖੇਡ ਬਣਾਈ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਕਿ ਉਸ ਵੇਲੇ ਉਰਦ ਹੋ ਕੇ ਤੂੰ ਤਪ ਕਰਦਾ ਸਾ, ਸਿਮਰਨ ਕਰਦਾ ਸਾ, ਕਿ ਉਸ ਵੇਲੇ ਬੰਦਗੀ ਦੇ ਨਾਲ ਜੁੜਿਆ ਅਤੇ ਖਸਮ ਸੇਤੀ ਅਰਦਾਸ, ਉਸ ਵੇਲੇ ਉਲਟਾ ਹੋ ਕੇ ਵੀ ਕਹਿੰਦੇ ਦੇਖ ਬੰਦੇ ਤੂੰ ਪਰਮਾਤਮਾ ਦੇ ਨਾਮ ਨਾਲ ਵੀ ਜੁੜਿਆ ਸਾ ਅਤੇ ਅਰਦਾਸ ਵੀ ਕਰਦਾ ਸਾ, ਸ਼ੁਕਰਾਨਾ ਕਰਦਾ ਹੈ, ਸ਼ਿਕਵਾ ਕੋਈ ਨਹੀਂ ਸੀ ਉਸ ਵੇਲੇ, ਉਰਦ ਤਾਂ ਭਿਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ।

0: ਅਤੇ ਸਤਿਗੁਰੂ ਜੀ ਸਮਝਾਉਂਦੇ ਉਦੋਂ ਦੋ ਹੀ ਗੱਲਾਂ ਸਨ, ਉਸ ਵੇਲੇ ਕੋਈ ਵੀ ਸ਼ਿਕਵਾ ਨਹੀਂ, ਕੇਵਲ ਸਿਮਰਨ ਉਰਧ ਤਪ ਅਤੇ ਅਰਦਾਸ ਦੋਨਾਂ ਦੀ ਸਾਂਝ ਸੀ। ਪਰ ਖੇਡ ਵਿਗੜਦੀ ਕਿੱਥੇ ਆ ਕੇ ਹੈ, ਜਿਵੇਂ ਭਗਤ ਕਬੀਰ ਜੀ ਵੀ ਬਾਕੀ ਵੀ ਬਾਣੀ ਦੇ ਅਸੀਂ ਜਦੋਂ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਖੇਡ ਉੱਥੋਂ ਵਿਗੜਦੀ ਹੈ ਜਦੋਂ ਸੰਸਾਰ ਵਿੱਚ ਆ ਕੇ ਕਦਮ ਰੱਖਦਾ ਹੈ ਮਾਤਾ ਦੇ ਉਦਰ ਤੋਂ ਬਾਹਰ ਆ ਕੇ। ਅਸੀਂ ਬਚਨ ਪੜ੍ਹਦੇ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਣੀ ਚਿੱਤ ਲਾਇਆ, ਕਿ ਜਦੋਂ ਇਹ ਸੰਸਾਰ ਵਿੱਚ ਜਨਮ ਹੋਇਆ ਉਦੋਂ ਉਹ ਲਿਵ ਵੀ ਟੁੱਟ ਗਈ ਪਰਮਾਤਮਾ ਦੇ ਨਾਮ ਦੇ ਨਾਲੋਂ, ਅਤੇ ਅਰਦਾਸ ਦਾ ਸੰਪਰਕ ਵੀ ਟੁੱਟ ਗਿਆ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੇ ਪਾਵਨ ਬਾਣੀ ਦੇ ਅੰਦਰ ਹੀ ਸਮਝਾਉਂਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਹਿਲਾਂ ਵੀ ਬੱਚੇ ਭਾਈ ਤੈਨੂੰ ਰਿਜਕ ਮਿਲਦਾ ਸੀ, ਜੋ ਮਾਂ ਖਾਂਦੀ ਸੀ ਉਹ ਨਾੜੂ ਦੇ ਰਾਹੀਂ ਤੈਨੂੰ ਮਿਲਦਾ ਸੀ, ਪਰ ਇਸ ਸੰਸਾਰ ਵਿੱਚ ਭਾਈ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਤੂੰ ਆਇਓ, ਉਸ ਵੇਲੇ ਤੇਰੀ ਲਿਵ ਜਿਹੜੀ ਸੀ ਉਹ ਪਰਮਾਤਮਾ ਦੇ ਨਾਲੋਂ ਟੁੱਟ ਗਈ, ਅਤੇ ਤ੍ਰਿਸ਼ਨਾ ਨੇ ਆ ਕੇ ਵਰਤਾਰਾ ਜਿਹੜਾ ਸੀ ਮਾਇਆ ਦੀ ਤ੍ਰਿਸ਼ਨਾ ਨੇ ਵਰਤਾ ਦਿੱਤਾ। ਹੁਣ ਅਸੀਂ ਸੋਚਾਂਗੇ ਕਿ ਜਿਹੜੇ ਬੱਚੇ ਨੇ ਜੇ ਸਵਾਸ ਪਹਿਲੇ ਲਏ ਨੇ ਆ ਕੇ, ਉਹਨੂੰ ਤਾਂ ਕਈ ਮਹੀਨਿਆਂ ਤੱਕ ਮਾਇਆ ਦਾ ਰੁਪਈਆਂ ਦਾ ਦੌਲਤ ਦਾ ਪਤਾ ਨਹੀਂ ਲੱਗਦਾ, ਅਤੇ ਫਿਰ ਬਚਪਨ ਦੇ ਵਿੱਚ ਮਾਇਆ ਨੇ ਕਿਵੇਂ ਪ੍ਰਭਾਵ ਪਾ ਲਿਆ। ਇਹਦੇ ਵਾਸਤੇ ਅਸੀਂ ਪਹਿਲੀ ਗੱਲ ਇਹ ਸਮਝਣੀ ਪਵੇਗੀ ਕਿ ਮਾਇਆ ਕੇਵਲ ਨੋਟਾਂ ਨੂੰ ਨਹੀਂ ਕਿਹਾ ਗਿਆ, ਡਾਲਰ ਪਾਉਣ ਰੁਪਈਆਂ ਨੂੰ ਨਹੀਂ ਕਿਹਾ ਗਿਆ, ਗੁਰਮਤਿ ਦੇ ਵਿੱਚ ਮਾਇਆ ਨੂੰ ਸਮਝਣਾ ਪਵੇਗਾ ਮਾਇਆ ਕਿਹਾ ਕਿਹਨੂੰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੇ ਅੰਦਰ ਹੀ ਸਮਝਾਉਂਦੇ ਨੇ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਿ ਮਾਇਆ ਉਹਨੂੰ ਕਿਹਾ ਜਾਂਦਾ ਜਿਸ ਵੀ ਚੀਜ਼ ਦੇ ਨਾਲ, ਰਿਸ਼ਤੇ ਦੇ ਨਾਲ, ਵਸਤੂ ਦੇ ਨਾਲ ਸਾਡਾ ਲੁਗਾਹ ਹੋ ਜਾਵੇ, ਸਾਡਾ ਸਨੇਹ ਹੋ ਜਾਵੇ, ਸਾਡੀ ਨੇੜਤਾ ਹੋ ਜਾਵੇ ਅਤੇ ਪਰਮਾਤਮਾ ਭੁੱਲ ਜਾਵੇ, ਉਹ ਮਾਇਆ ਹੀ ਹੈ। ਚਾਹੇ ਉਹ ਸਾਡੇ ਸਰੀਰ ਦਾ ਸੁਹੱਪਣ ਕਹਿ ਲਈਏ, ਚਾਹੇ ਸਾਡੀ ਵਿੱਦਿਆ ਦਾ ਸਾਨੂੰ ਮਾਣ ਹੈ, ਜਾਂ ਅਸੀਂ ਮਾਪਿਆਂ ਦੇ ਵਿੱਚ ਆਪਣੀ ਸੁਰਤ ਟਿਕਾ ਲਈ, ਜਾਂ ਭੈਣ ਭਰਾਵਾਂ ਦੇ ਵਿੱਚ ਸੁਰਤ ਟਿਕਾ ਕੇ, ਜਾਂ ਜ਼ਮੀਨ ਜਾਇਦਾਦ, ਜਾਂ ਵਿਸ਼ੇ ਵਿਕਾਰ, ਜਾਂ ਦੁਨੀਆਂ ਦੇ ਰੰਗ ਤਮਾਸ਼ੇ, ਕੁਛ ਵੀ ਜਿਸ ਵੀ ਚੀਜ਼ ਦੇ ਨਾਲ ਲੱਗਣ ਦੇ ਨਾਲ ਸਾਨੂੰ ਰੱਬ ਵਿਸਰ ਜਾਵੇ, ਪਰਮਾਤਮਾ ਭੁੱਲ ਜਾਵੇ, ਉਹ ਮਾਇਆ ਹੀ ਹੈ। ਇਸ ਕਰਕੇ ਕਿਉਂਕਿ ਕਈ ਵਾਰੀ ਅਸੀਂ ਦੇਖਿਆ ਜੇ ਇਕੱਲੀ ਨੋਟਾਂ ਨੂੰ ਮਾਇਆ, ਜਾਂ ਦਮੜਿਆਂ ਨੂੰ, ਜਾਂ ਡਾਲਰਾਂ ਨੂੰ ਮਾਇਆ ਕਿਹਾ ਗਿਆ ਹੋਵੇ, ਅਤੇ ਸਤਿਗੁਰਾਂ ਨੇ ਇਹ ਤੋਂ ਰੋਕਿਆ ਹੋਵੇ, ਤਾਂ ਫਿਰ ਗੱਲ ਨਹੀਂ। ਇਤਿਹਾਸ ਵਿੱਚ ਤਾਂ ਕਿੰਨੇ ਆਪਾਂ ਗੁਰੂ ਦੇ ਸਿੱਖ ਦੇਖਦੇ ਜਿਨ੍ਹਾਂ ਕੋਲ ਬਹੁਤ ਸਾਰੀ ਦੌਲਤ ਸੀ, ਲੇਕਿਨ ਉਹਨਾਂ ਨੇ ਨਾਮ ਧੰਨ ਦੇ ਗੁਰੂ ਦੇ ਆਗਿਆ ਨੂੰ ਕਮਾ ਕੇ ਕਿੱਡਾ ਉੱਚਾ ਰੁਤਬਾ ਲਿਆ। ਆਪਾਂ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਤੱਕ ਨੇੜਤਾ ਕਰਕੇ ਸੰਸਾਰ ਨੂੰ ਦੱਸਿਆ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਲੱਭ ਪਿਆ ਜੇ ਗੁਰੂ ਅਸਲੀ ਕੌਣ ਹੈ। ਉਹ ਭਗਤ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਜਹਾਜ਼ਾਂ ਬੇੜਿਆਂ ਦੇ ਰਾਹੀਂ ਦੇਸ਼ਾਂ ਦੇ ਵਿੱਚ ਵਪਾਰ ਸੀ। ਆਪਾਂ ਸਾਖੀ ਵੀ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਦਾ ਬੇੜਾ ਸਮੁੰਦਰ ਦੇ ਉਹ ਭਵਜਲ 'ਚ ਫਸ ਗਿਆ ਸੀ, ਗੁਰੂ ਤੇਗ ਬਹਾਦਰ ਪਿਤਾ ਜੀ ਅੱਗੇ ਅਰਦਾਸ ਕਰਕੇ ਕਢਵਾਇਆ ਸੀ। ਫਿਰ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਜ਼ਿਕਰ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਧੜ ਨੂੰ ਦਿੱਲੀ ਦੇ ਵਿੱਚ ਆਪਣੇ ਘਰ ਰਕਾਬਗੰਜ ਸਾਹਿਬ ਵਾਲੇ ਸਥਾਨ 'ਤੇ ਜਾ ਕੇ ਸੰਸਕਾਰ ਕੀਤਾ ਸੀ। ਇਤਿਹਾਸ ਕਹਿੰਦਾ ਉਹਨਾਂ ਦਿਨਾਂ ਵਿੱਚ 2000 ਗੱਡੇ ਦੇ ਉੱਪਰ ਵਪਾਰ ਚੱਲਦਾ ਸੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ। ਜੇ ਕਹਿ ਲਈਏ ਅੱਜ ਦੇ ਸਮੇਂ ਵਿੱਚ 2000 ਟਰੱਕ ਕਹਿ ਲਈਏ, ਵੀ ਉਹ ਅੱਜ ਦੇ ਸਮੇਂ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਜੀ ਕੋਲ ਸਨ। ਸੋ ਕਹਿਣ ਦਾ ਭਾਵ ਕਿ ਉੱਥੇ ਰੁਪਈਆਂ ਨੂੰ, ਦੌਲਤ ਨੂੰ ਨਹੀਂ ਮਾੜਾ ਕਿਹਾ, ਦੁਨੀਆਂ ਦੇ ਪਦਾਰਥ ਜਾਂ ਪਰਿਵਾਰ ਨੂੰ ਜਾਂ ਇਹਨਾਂ ਰੁਤਬਿਆਂ ਨੂੰ ਮਾੜਾ ਨਹੀਂ ਕਿਹਾ। ਮਾੜਾ ਉਦੋਂ ਬਣਦਾ ਜਦੋਂ ਮਮਤਾ ਉਹਨਾਂ ਨਾਲ ਪੈ ਜਾਂਦੀ ਹੈ। ਹੁਣ ਇੱਕ ਪਾਸੇ ਵੇਖੋ, ਗ੍ਰਿਸਤੀ ਜੀਵਨ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਕਿਹਾ ਪ੍ਰਵੇਸ਼ ਹੋਣਾ ਹੈ, ਗ੍ਰਿਸਤੀ ਜੀਵਨ ਨੂੰ ਅਪਣਾਉਣਾ ਹੈ, ਅਤੇ ਦੂਜੇ ਪਾਸੇ ਅਸੀਂ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ, ਕਈ ਥਾਂ 'ਤੇ ਪ੍ਰਮਾਣ ਆਉਂਦਾ ਹੈ ਕਿ ਇਸਤਰੀ ਜਾਂ ਧੀਆਂ ਪੁੱਤਰਾਂ ਦੇ ਵਿੱਚ ਜਿਹਦੇ ਜੀਵਨ ਲੱਗ ਜਾਂਦਾ ਹੈ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ। ਹੁਣ ਉੱਥੇ ਗੱਲ ਕੀ ਹੈ, ਉੱਥੇ ਔਰਤ ਨੂੰ ਮਾੜਾ ਨਹੀਂ ਕਿਹਾ, ਉੱਥੇ ਵੀ ਮਮਤਾ ਦੀ ਗੱਲ ਕੀਤੀ ਹੈ ਕਿ ਮਮਤਾ ਜਿਸ ਵੀ ਥਾਂ 'ਤੇ ਲੱਗ ਗਈ, ਸਾਡੀ ਔਲਾਦ ਵਿੱਚ ਲੱਗ ਗਈ, ਪਰਿਵਾਰ ਵਿੱਚ ਲੱਗ ਗਈ, ਵਿਸ਼ੇ ਵਿਕਾਰਾਂ ਵਿੱਚ ਲੱਗ ਗਈ, ਰੁਪਈਆਂ ਵਿੱਚ ਲੱਗ ਗਈ, ਸੋਨੇ ਚਾਂਦੀ ਵਿੱਚ ਲੱਗ ਗਈ, ਉਹ ਮਮਤਾ ਮਾੜੀ ਹੈ। ਆਪਾਂ ਜਦੋਂ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜ੍ਹਦੇ ਹਾਂ, ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਕਈ ਵਾਰੀ ਆਪ ਜੀ ਨੇ ਉਹ ਸ਼ਬਦ ਸਰਵਣ ਕੀਤੇ ਨੇ, ਮਾਇਆ ਮਮਤਾ ਮੋਹਣੀ। ਉੱਥੇ ਮੋਹਣੀ ਮਮਤਾ ਦੀ ਗੱਲ ਕੀਤੀ ਹੈ, ਮਾਇਆ ਦੀ ਮਮਤਾ ਜਿਹੜੀ ਮੋਹਣ ਵਾਲੀ ਹੈ, ਜਿਨ ਬਿਨ ਦੰਤਾਂ ਜੱਗ ਖਾਇਆ। ਉੱਥੇ ਸਮਝਾਇਆ ਕਿ ਉਹ ਮਮਤਾ ਜਦੋਂ ਮੋਹ ਲੈਂਦੀ ਹੈ, ਉਹ ਫਿਰ ਇਸ ਸੰਸਾਰ ਦੇ ਮਾਲਕ ਦੇ ਨਾਲੋਂ ਸਾਨੂੰ ਮਮਤਾ ਤੋੜ ਦਿੰਦੀ ਹੈ। ਇਸੇ ਕਰਕੇ ਜਦੋਂ ਆਪਾਂ ਬਾਣੀ ਵਿੱਚ ਪੜ੍ਹਾਂਗੇ ਨਾ, ਸਾਨੂੰ ਬਹੁਤਾ ਖਾਣ ਦੇ ਨਾਲ ਮਮਤਾ ਪੈ ਗਈ, ਮੋਹ ਪੈ ਗਿਆ, ਅਤੇ ਉਹ ਸਤਿਗੁਰੂ ਜੀ ਕਹਿੰਦੇ ਉਹ ਖਾਣਾ ਵੀ ਤਰਕਾਰ ਹੈ। ਜੇ ਚੰਗੇ ਵਸਤਰਾਂ ਦੇ ਨਾਲ ਸਾਡੀ ਮਮਤਾ ਪੈ ਗਈ, ਵਾਸ਼ਨਾ ਦਾ ਰੂਪ ਬਣ ਗਏ, ਤਾਂ ਸਾਨੂੰ ਉਹ ਵਸਤਰਾਂ ਤੋਂ ਵੀ ਸਤਿਗੁਰਾਂ ਨੇ ਗੁਰੇਜ਼ ਕੀਤਾ ਹੈ। ਜਿਹੜੀਆਂ ਸਾਡੀਆਂ ਸਵਾਰੀਆਂ ਵਹੀਕਲ ਨੇ, ਜੇ ਇਹਨਾਂ ਦੇ ਨਾਲ ਵੀ ਮਮਤਾ ਪੈ ਗਈ ਅੱਜ ਦੇ ਸਮੇਂ ਵਿੱਚ, ਭਾਵੇਂ ਉਹ ਗੱਡੀਆਂ ਦੀ ਕਾਰਾਂ ਦੀ ਗੱਲ ਕਰ ਲਈਏ, ਜਦੋਂ ਮਮਤਾ ਪੈ ਗਈ ਤਾਂ ਸਤਿਗੁਰਾਂ ਨੇ ਇੱਥੇ ਵੀ ਸਾਨੂੰ ਰੋਕਿਆ। ਮਮਤਾ ਕਿਸੇ ਚੀਜ਼ ਦੇ ਨਾਲ ਨਹੀਂ, ਪਿਆਰ ਕੇਵਲ ਅਤੇ ਕੇਵਲ ਪਰਮਾਤਮਾ ਦੀ ਨਾਲ ਬਣਨਾ ਹੈ, ਅਤੇ ਦੁਨੀਆਂ ਦੀਆਂ ਦਾਤਾਂ ਨੂੰ ਭੋਗਣਾ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੈ। ਸਤਿਗੁਰਾਂ ਨੇ ਇਹ ਪ੍ਰਮਾਣ ਸਾਨੂੰ, ਵੇਖੋ ਜਦੋਂ ਬਾਣੀ ਵਿੱਚ ਪੜ੍ਹਦੇ ਹਾਂ, ਜਿਹਦੀ ਖਾਣੇ ਦੇ ਨਾਲ ਪਦਾਰਥਾਂ ਨਾਲ ਮਮਤਾ ਵੱਧ ਗਈ, ਅਤੇ ਸਤਿਗੁਰੂ ਜੀ ਉੱਥੇ ਵੀ ਸਮਝਾਉਂਦੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ, ਮਨ ਮੈਂ ਚੱਲੇ ਵਿਕਾਰ। ਕਿ ਉਹ ਖਾਣਾ ਵੀ ਮਮਤਾ ਜਿਹੜੀ ਤਰਕਾਰ ਬਣ ਜਾਂਦੀ ਹੈ, ਜਿਹੜੀ ਸਾਡੇ ਤਨ ਨੂੰ ਦੁਖੀ ਕਰਦੀ ਹੈ ਅਤੇ ਵਿਕਾਰ ਵਾਸ਼ਨਾ ਪੈਦਾ ਕਰ ਦਿੰਦੀ, ਅਤੇ ਵਾਸ਼ਨਾ ਉਦੋਂ ਹੀ ਪੈਦਾ ਕਰਦੀ ਜਦੋਂ ਕਿਸੇ ਚੀਜ਼ ਦੇ ਨਾਲ ਸਾਡੇ ਅੰਦਰ ਮਮਤਾ ਜੁੜ ਜਾਂਦੀ ਹੈ ਕਿਸੇ ਚੀਜ਼ ਦੇ ਪ੍ਰਤੀ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਕਿਤੇ ਵੀ ਇਹ ਦਾਤਾਂ ਮੰਗਣਦਿਆਂ ਹੋਇਆਂ ਮਮਤਾ ਦੇ ਨਾਲ ਜੁੜਨ ਵਾਸਤੇ ਨਹੀਂ, ਬੁਨਿਆਦੀ ਲੋੜਾਂ ਵਾਸਤੇ ਸਾਨੂੰ ਮੰਗਣ ਦੀ ਕੋਈ ਗੁਰੇਜ਼ ਨਹੀਂ ਹੈ। ਅਤੇ ਸਾਨੂੰ ਅਰਦਾਸ ਦੀ ਗੱਲ ਜਿੱਥੋਂ ਆਪਾਂ ਕਰ ਰਹੇ ਸਾਂ ਕਿ ਸਤਿਗੁਰੂ ਜੀ ਸਮਝਾਉਂਦੇ ਨੇ, ਵੇਖੋ ਭਾਈ ਜਿੰਨਾ ਚਿਰ ਮਾਤਾ ਦੇ ਉਦਰ ਵਿੱਚ ਨਿਵਾਸ ਸੀ, ਉਹਨਾਂ ਚਿਰ ਸਿਮਰਨ ਅਤੇ ਅਰਦਾਸ ਦੇ ਨਾਲ ਸਾਂਝ ਬਣੀ ਰਹੀ, ਪਰ ਜਦੋਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਜਦੋਂ ਜਨਮ ਇਸ ਸੰਸਾਰ ਵਿੱਚ ਹੋਇਆ ਅਤੇ ਸਤਿਗੁਰੂ ਜੀ ਸਮਝਾਉਂਦੇ ਲਿਵ ਟੁੱਟ ਗਈ ਪਰਮਾਤਮਾ ਦੇ ਨਾਲੋਂ, ਅਤੇ ਦੁਨੀਆਂ ਵਿੱਚ ਪਦਾਰਥਾਂ ਅਤੇ ਰਿਸ਼ਤਿਆਂ ਦੇ ਰੂਪ ਅੰਦਰ ਇਹ ਮਾਇਆ ਨੇ ਆਪਣਾ ਪ੍ਰਭਾਵ ਜਿਹੜਾ ਆ ਕੇ ਪਾਲਿਆ। ਹੁਣ ਬੱਚੇ ਦੇ ਜਦੋਂ ਜਨਮ ਹੋਇਆ, ਉੱਧਰੋਂ ਲਿਵ ਟੁੱਟ ਗਈ ਅਤੇ ਹੁਣ ਕਿਹਦੇ ਨਾਲ ਪੈ ਗਈ? ਸਤਿਗੁਰੂ ਜੀ ਸਮਝਾਉਂਦੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਪਹਿਲੀ ਜਿਹੜੀ ਆ ਕੇ ਇੱਥੇ ਤ੍ਰਿਸ਼ਨਾ ਨੇ ਮਾਰ ਮਾਰੀ ਬੱਚੇ ਦੇ ਰੂਪ ਅੰਦਰ, ਉਹ ਸੀ ਮਾਤਾ ਦੇ ਸ਼ੀਰ ਦੇ ਨਾਲ ਲੁਗਾ ਬਣ ਗਿਆ, ਭੁੱਖ ਲੱਗੀ, ਰੋਣਾ ਸ਼ੁਰੂ ਕੀਤਾ, ਮਾਤਾ ਕੋ ਸੀਰ ਪ੍ਰਾਪਤ ਕੀਤਾ, ਤ੍ਰਿਪਤੀ ਆ ਗਈ, ਫਿਰ ਇੰਨੀ ਕੁ ਖੇਡ ਬਣ ਕੇ ਰਹਿ ਗਈ। ਕੁਝ ਸਮਾਂ ਇੱਦਾਂ ਖੇਡ ਚੱਲਦੀ ਰਹੀ, ਬੱਚੇ ਨੂੰ ਭੁੱਖ ਲੱਗੀ, ਰੋਣਾ ਸ਼ੁਰੂ ਕੀਤਾ, ਦੁੱਧ ਮਿਲ ਗਿਆ, ਫਿਰ ਸ਼ਾਂਤ ਹੋ ਗਿਆ। ਹੁਣ ਉਹ ਜਿਹੜੀ ਪਕੜ ਜਿਹੜੀ ਸੀ, ਉਹ ਦਿਨ ਬ ਦਿਨ ਜਿਹੜੀ ਸੀ ਉਹ ਮਾਤਾ ਦੇ ਸ਼ੀਰ ਨਾਲ, ਦੁੱਧ ਨਾਲ ਵੱਧਦੀ ਗਈ। ਫਿਰ ਉਹਦੇ ਤੋਂ ਅੱਗੇ ਫਿਰ ਮਨ ਦੇ ਵਿੱਚ ਇਹ ਆ ਗਈ ਕਿ ਇਹ ਦੁੱਧ ਦੀ ਖੁਰਾਕ ਜਿਹੜੀ ਮਿਲਦੀ ਕਿੱਥੋਂ ਹੈ? ਇਹ ਜਦੋਂ ਸੁੱਧ ਆਉਣੀ ਸ਼ੁਰੂ ਹੋਈ, ਅਤੇ ਦੂਜਾ ਮਾਏ ਬਾਪ ਕੀ ਸੁੱਧ, ਮਾਂ ਦੀ ਪਹਿਚਾਣ ਆਉਣ ਲੱਗ ਪਈ, ਬਾਪ ਦੀ ਪਹਿਚਾਣ ਆਉਣ ਲੱਗ ਪਈ, ਫਿਰ ਇੱਧਰ ਨੂੰ ਲੇਵ ਜਿਹੜੀ ਵੱਧਦੀ ਗਈ, ਉੱਧਰੋਂ ਟੁੱਟੀ ਲੇਵ ਜਿਹੜੀ ਆ ਹੋਰ ਦੂਰੀ ਬਣਦੀ ਗਈ ਪਰਮਾਤਮਾ ਵਾਲੇ ਪਾਸੇ ਤੋਂ। ਫਿਰ ਅੱਗੇ ਜਾ ਕੇ ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਫਿਰ ਅੱਗੇ ਭੈਣ ਭਰਾਵਾਂ ਦੀ ਸੋਝੀ ਆ ਗਈ, ਮੇਰੇ ਭੈਣ ਭਰਾ ਨੇ, ਚਾਚੇ ਤਾਏ ਨੇ ਜਾਂ ਹੋਰ ਪਰਿਵਾਰਕ ਮੈਂਬਰ ਨੇ, ਇਹ ਸਕੇ ਸੰਬੰਧੀ ਨੇ, ਇਹ ਆਸ ਪਾਸ ਦੇ ਗਵਾਂਢੀ ਨੇ, ਪੜੋਸੀ ਨੇ, ਇਸ ਸੰਸਾਰ ਦੀ ਜਿਹੜੀ ਥੋੜ੍ਹੀ ਜਿਹੀ ਹੋਰ ਸਮਝ ਵਧਣ ਲੱਗ ਪਈ। ਅਤੇ ਫਿਰ ਉਹਦੇ ਤੋਂ ਅੱਗੇ ਜਦੋਂ ਦੌੜਨ ਜੋਗਾ ਹੋਇਆ, ਫਿਰ ਖੇਡਣ ਮੱਲਣ ਦੇ ਵਿੱਚ ਖੇਡਾਂ ਪਿਆਰੀਆਂ ਲੱਗਣ ਲੱਗ ਪਈਆਂ। ਪੰਜਵੇਂ ਖਾੜ ਪੀਣ ਕੀ ਧਾਤ, ਛਿਵੇਂ ਕਾਮਨਾ ਪੁੱਛੇ ਜਾਤ, ਫਿਰ ਹੋਰ ਵੱਡਾ ਹੋਇਆ ਜੀਵ ਅਤੇ ਚਸਕਿਆਂ ਨੇ ਇਹਨੂੰ ਘੇਰ ਲਿਆ। ਅਤੇ ਫਿਰ ਉਸ ਤੋਂ ਅੱਗੇ ਵਾਸ਼ਨਾ ਦੇ ਵਿੱਚ ਜਦੋਂ ਚਲਿਆ ਗਿਆ, ਉਸ ਤੋਂ ਅੱਗੇ ਗ੍ਰਿਸਤੀ ਜੀਵਨ ਦੇ ਵਿੱਚ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨਨਾਸ। ਇਸ ਤਰ੍ਹਾਂ ਇਹ ਜਦੋਂ ਖੇਡ ਵੱਧਦੀ ਗਈ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਵਡੇਪੇ ਵੱਲ ਨੂੰ, ਅਤੇ ਫਿਰ ਉੱਧਰ ਲਿਵ ਜਿਹੜੀ ਸੀ ਉਹ ਪਰਮਾਤਮਾ ਦੇ ਨਾਲੋਂ ਟੁੱਟਦੀ ਗਈ। ਸਤਿਗੁਰਾਂ ਨੇ ਕਿਹਾ ਜੇ ਇਹ ਪ੍ਰੀਤ ਟੁੱਟਣੀ ਨਹੀਂ ਚਾਹੀਦੀ, ਦੁਨੀਆ ਦੇ ਰਸ ਮੰਨਦਿਆਂ ਹੋਇਆਂ ਦੁਨੀਆ ਦੇ ਵਿੱਚ ਜੀਵਨ ਬਤੀਤ ਕਰਦਿਆਂ ਰਸ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦਾ, ਜਿਵੇਂ ਮਾਤਾ ਦੇ ਉਦਰ ਵਿੱਚ ਬਣਿਆ ਸੀ, ਅਰਦਾਸ ਪਰਮਾਤਮਾ ਅੱਗੇ ਸਿਮਰਨ ਵਾਹਿਗੁਰੂ ਜੀ ਦਾ, ਇਸੇ ਤਰ੍ਹਾਂ ਦਾ ਜੀਵਨ ਦੀ ਖੇਡ ਜਿਹੜੀ ਹੈ ਬੰਦੇ ਤੇਰੀ ਬਣਨੀ ਚਾਹੀਦੀ, ਅਤੇ ਫਿਰ ਇਸ ਸੰਸਾਰ ਦੇ ਵਿੱਚ ਤੇਰਾ ਆਇਆ ਹੋਇਆ ਸਫਲਾ ਹੋਵੇਗਾ। ਹੁਣ ਇਹ ਖੇਡ ਬਣਦੀ ਕਿਵੇਂ ਹੈ, ਇਸ ਮਾਰਗ 'ਤੇ ਚੱਲਿਆ ਕਿਵੇਂ ਜਾਂਦਾ ਹੈ, ਕਿਉਂਕਿ ਮਨੁੱਖ ਨੂੰ ਨਾ ਤਾਂ ਇੰਨੀ ਤਾਕਤ ਹੈ, ਨਾ ਇੰਨੀ ਸਿਆਣਪ ਹੈ, ਨਾ ਹੀ ਇੰਨਾ ਗਿਆਨ ਹੈ ਕਿ ਪਰਮਾਤਮਾ ਦੇ ਦਰ ਘਰ ਦੇ ਨਾਲ ਕਿਵੇਂ ਮਿਲਿਆ ਜਾਵੇ ਜਿਵੇਂ ਮਾਤਾ ਦੇ ਉਦਰ ਵਿੱਚ ਸੈਂ। ਹੁਣ ਉੱਥੇ ਕਈ ਮਨੁੱਖ ਯਤਨ ਕਰਦੇ ਨੇ ਪਰ ਬਹੁਤ ਵੱਡੀਆਂ ਰੁਕਾਵਟਾਂ ਇਹਨੂੰ ਰਸਤੇ ਦੇ ਵਿੱਚ ਰੋਕ ਲੈਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਇੱਥੇ ਤੈਨੂੰ ਮਦਦ ਦੀ ਲੋੜ ਹੈ, ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਦੇਖੋ ਭਾਵੇਂ ਉਹਦੇ ਵਿੱਚ ਅਸੀਂ ਕਿਸੇ ਨੂੰ ਕਹਿ ਕੇ ਮਦਦ ਮੰਗ ਲਈਏ, ਕੋਈ ਤੁਰਿਆ ਜਾਂਦਾ ਸਾਨੂੰ ਮਦਦ ਦੇ ਦੇਵੇ, ਕੋਈ ਬਹੁਤ ਘੱਟ ਕੰਮ ਹੈ ਜਿਹੜੇ ਦੁਨਿਆਵੀ ਅਸੀਂ ਬਿਨਾਂ ਕਿਸੇ ਦੇ ਦੱਸਣ ਤੋਂ ਪੁੱਛਣ ਤੋਂ ਸਿੱਖਣ ਤੋਂ ਅਸੀਂ ਉਹ ਕਰ ਲੈਂਦੇ ਕਾਮਯਾਬ ਹੁੰਦੇ ਹਾਂ। ਸਾਨੂੰ ਕਿਤੇ ਨਾ ਕਿਤੇ ਸਾਰਾ ਕੁਝ ਹੀ ਸਮਝਣਾ ਪੈਂਦਾ ਹੈ, ਚਾਹੇ ਉਹ ਮਾਪਿਆਂ ਰਾਹੀਂ ਸਮਝ ਲਈਏ, ਟੀਚਰਾਂ ਦੇ ਰਾਹੀਂ ਸਮਝ ਲਈਏ, ਧਾਰਮਿਕ ਜਿਹੜੇ ਸ਼੍ਰੇਣੀ ਉਹਨਾਂ ਦੇ ਰਾਹੀਂ ਸਮਝ ਲਈਏ ਜਾਂ ਸਮਾਜ ਦੇ ਰਾਹੀਂ ਸਮਝ ਲਈਏ, ਕੋਈ ਵੀ ਅਸੀਂ ਸੰਸਾਰ ਵਿੱਚ ਕਿਰਤ ਹੈ ਉਹਨੂੰ ਸਮਝਣਾ ਵੇਖਣਾ ਪੈਂਦਾ ਹੈ, ਫਿਰ ਉਹਦੇ ਵਿੱਚ ਅਸੀਂ ਸਫਲ ਹੁੰਦੇ। ਇਸੇ ਤਰ੍ਹਾਂ ਹੀ ਹੁਣ ਇਸ ਖੇਡ ਦੇ ਉੱਪਰ ਵੀ ਸਤਿਗੁਰੂ ਜੀ ਕਹਿੰਦੇ ਤੈਨੂੰ ਧਿਆਨ ਦੇਣਾ ਪਵੇਗਾ ਸਤਿਗੁਰਾਂ ਦੇ ਚਰਨਾਂ ਦਾ, ਸਤਿਗੁਰਾਂ ਦੀ ਮਦਦ ਦਾ, ਸਤਿਗੁਰਾਂ ਦੇ ਗਿਆਨ ਦਾ, ਸਤਿਗੁਰਾਂ ਦੀ ਸਹਾਇਤਾ ਦਾ, ਕਿਉਂਕਿ ਜਦੋਂ ਤੂੰ ਗੁਰੂ ਦੇ ਰਾਹੀਂ ਇਸ ਸੰਸਾਰ ਵਿੱਚ ਇਹ ਖੇਡ ਨੂੰ ਪਰਮਾਤਮਾ ਦੇ ਨਾਮ ਤੱਕ ਆਪਣੇ ਜੀਵਨ ਨੂੰ ਸਫਲ ਕਰਨ ਦੀ ਖੇਡੇਗਾ, ਫਿਰ ਪਰਮਾਤਮਾ ਅਕਾਲ ਪੁਰਖ ਦੇ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ, ਅਤੇ ਉਸ ਵਾਹਿਗੁਰੂ ਦੇ ਨਾਲ ਗੁਰੂ ਦੇ ਨਾਲ ਮਿਲਣ ਦੇ ਵਾਸਤੇ ਜਦੋਂ ਗੁਰੂ ਦੀ ਮਦਦ ਲੈਂਦੇ ਹਾਂ ਅਤੇ ਸਤਿਗੁਰੂ ਜੀ ਫਿਰ ਪਾਵਨ ਬਾਣੀ ਦੇ ਅੰਦਰ ਸਾਨੂੰ ਇਹਨਾਂ ਦੋ ਦਾਤਾਂ ਨਾਲ ਜੋੜਦੇ ਜਿਹੜੇ ਆਪਾਂ ਆਰੰਭਤਾ 'ਚ ਗੱਲ ਕੀਤੀ ਸੀ, ਅਰਦਾਸ ਅਤੇ ਸ਼ੁਕਰਾਨਾ। ਸਤਿਗੁਰੂ ਜੀ ਪਾਵਨ ਬਾਣੀ ਅੰਦਰ ਸਮਝਾਉਂਦੇ ਨੇ ਕਿ ਜਿੰਨੀ ਵੀ ਜੀਵਨ ਦੇ ਵਿੱਚ ਅਰਦਾਸਾਂ ਵਾਹਿਗੁਰੂ ਦੇ ਨਾਂ ਦਰ 'ਤੇ ਕੀਤੀਆਂ ਜਾਣ ਓਨਾ ਹੀ ਸਾਡਾ ਜੀਵਨ ਸਫਲਾ ਹੁੰਦਾ ਹੈ, ਕਿਉਂਕਿ ਅਰਦਾਸ ਹਮੇਸ਼ਾ ਹੀ ਨਿਮਰਤਾ ਦਾ ਸੂਚਕ ਹੁੰਦੀ ਹੈ। ਕਦੀ ਵੀ ਅਰਦਾਸ ਜਿਹੜੀ ਹੈ ਉਹ ਹੁਕਮ ਦੇ ਰੂਪ ਅੰਦਰ ਨਹੀਂ ਕੀਤੀ ਜਾਂਦੀ। ਆਪਾਂ ਦੁਨਿਆਵੀ ਵੀ ਵਿਚਾਰ ਕਰਕੇ ਦੇਖੀਏ, ਕੋਈ ਬੰਦਾ ਕਿੰਨੀ ਜਿੰਨੀ ਨਿਮਰਤਾ ਭਾਵਨਾ ਰਿਕੁਐਸਟ ਕਰੇਗਾ ਅਤੇ ਅਗਲਾ ਸਾਡੀ ਮਦਦ ਕਰਦਾ ਹੈ ਜਾਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਅਤੇ ਕੋਈ ਸਾਡੇ ਕੋਲੋਂ ਮੰਗ ਵੀ ਹੁਕਮ ਦੇ ਰੂਪ ਵਿੱਚ ਕਰੇ, ਅਸੀਂ ਕਹਿੰਦੇ ਮੰਗਦਾ ਵੀ ਤਾਂ ਇਹ ਮੰਗ ਥੋੜ੍ਹੀ ਰਿਹਾ ਹੈ, ਮਦਦ ਥੋੜ੍ਹੀ ਲੈ ਰਹੀ ਹੈ ਅਤੇ ਹੁਕਮ ਕਰ ਰਿਹਾ ਸਾਨੂੰ, ਸਾਡੇ 'ਤੇ ਰੋਹ ਪਾਉਂਦਾ ਪਿਆ ਹੈ। ਆਮ ਬੰਦਾ ਵੀ ਜਿਹੜਾ ਹੈ ਉਹ ਵੀ ਇਸ ਸੰਸਾਰ ਦੇ ਵਿੱਚ ਇਹ ਸੋਚਦਾ ਹੈ ਕਿ ਨਹੀਂ ਇਹ ਦੁਨੀਆ ਵਿੱਚ ਜਦੋਂ ਵੀ ਲੈਣੀ ਮਦਦ ਕੋਈ ਉਹ ਨਿਮਰਤਾ ਦੇ ਵਿੱਚ ਆ ਕੇ ਅਤੇ ਲਈ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਰਦਾਸ ਵੀ ਕਰਨੀ ਹੈ ਸਤਿਗੁਰੂ ਜੀ ਸਮਝਾਉਂਦੇ ਉੱਥੇ ਹੰਕਾਰ ਹਉਮੈ ਆਦਿਕ ਜਿਹੜੇ ਰਸ ਇਹਨਾਂ ਵਿੱਚ ਆ ਕੇ ਨਹੀਂ, ਬਿਲਕੁਲ ਨਿਮਰਤਾ ਭਾਵ ਦੇ ਵਿੱਚ ਨਿਮਰ ਹੋ ਕੇ ਅਰਦਾਸ ਕਰਨੀ ਹੈ। ਅਤੇ ਹੁਣ ਨਿਮਰ ਕਿਵੇਂ ਹੋਇਆ ਜਾਣਾ ਹੈ, ਨਿਮਰਤਾ ਕਿਵੇਂ, ਨਿਮਾਣਾਪਨ ਕਿਵੇਂ ਦਾ ਆਉਣਾ ਚਾਹੀਦਾ ਹੈ, ਸਤਿਗੁਰੂ ਜੀ ਨੇ ਬੇਅੰਤ ਪ੍ਰਮਾਣਾਂ ਦੇ ਰਾਹੀਂ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸਿਆ। ਜਿਵੇਂ ਅਸੀਂ ਇੱਕ ਪ੍ਰਮਾਣ ਪੜ੍ਹਦੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਤਿਗੁਰੂ ਜੀ ਨੇ ਉੱਥੇ ਉਦਾਹਰਣ ਦਿੱਤੀ ਸਮੁੰਦਰ ਦੀ, ਕਹਿਣ ਲੱਗੇ ਭਾਈ ਉਸ ਵਾਹਿਗੁਰੂ ਦੇ ਦਰ 'ਤੇ ਅਰਦਾਸ ਇੱਦਾਂ ਦੇ ਨਿਮਰ ਹੋ ਕੇ ਕਰਨੀ ਹੈ ਕਿ ਵਾਹਿਗੁਰੂ ਜੀ ਜਿਵੇਂ ਸੰਸਾਰ ਸਮੁੰਦਰ ਪਾਣੀ ਦੇ ਨਾਲ ਭਰਿਆ ਪਿਆ ਹੈ, ਮੇਰਾ ਸਰੀਰ ਰੂਪੀ ਸਮੁੰਦਰ ਵੀ ਔਗਣਾਂ ਦੇ ਨਾਲ ਭਰਿਆ ਪਿਆ, ਬੁਰਿਆਈਆਂ ਦੇ ਨਾਲ ਭਰਿਆ ਪਿਆ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਪਹਿਲਾਂ ਤਾਂ ਆਪਣੇ ਔਗਣਾਂ ਦੀ ਗੱਲ ਕਰਨੀ ਹੈ, ਦੂਜੇ ਨੰਬਰ 'ਤੇ ਪਰਮਾਤਮਾ ਦੇ ਬਿਰਧ ਦੀ ਗੱਲ ਕਰਨੀ ਹੈ ਕਿ ਵਾਹਿਗੁਰੂ ਜੀ ਤੁਹਾਡੇ ਦਰ ਦੇ ਉੱਪਰ 'ਤੇ ਬੜੇ ਬੜੇ ਕਠੋਰ ਪੱਥਰ ਦਿਲ ਇਨਸਾਨ ਵੀ ਇੱਥੇ ਤਰ ਗਏ, ਜਿਨ੍ਹਾਂ ਨੂੰ ਲੋਕ ਬੜੇ ਬੜੇ ਵੱਡੇ ਗੁਨਾਹਗਾਰ ਕਹਿੰਦੇ ਸਨ। ਵਾਹਿਗੁਰੂ ਜੀ ਅਰਦਾਸ ਉਹਨਾਂ ਨੇ ਕੀਤੀ, ਤੁਹਾਡਾ ਆਸਰਾ ਲਿਆ ਅਤੇ ਤੁਹਾਡਾ ਤਾਂ ਬਿਰਧ ਹੈ, ਤੁਸੀਂ ਉਹਨਾਂ ਨੂੰ ਫਿਰ ਗੁਣ ਔਗਣ ਨਹੀਂ ਵੇਖੇ, ਉੱਥੇ ਆਪਣਾ ਬਖਸ਼ਿਸ਼ਾਂ ਵਾਲਾ ਸੁਭਾਅ ਵੇਖਿਆ ਹੈ। ਕਿਉਂਕਿ ਜਦੋਂ ਵੀ ਅਸੀਂ ਪਰਮਾਤਮਾ ਦੇ ਦਰ 'ਤੇ ਅਰਦਾਸ ਕਰਨੀ ਅਤੇ ਇਹ ਮਨ ਵਿੱਚ ਕਦੀ ਨਹੀਂ ਸੋਚਣਾ ਕਿ ਮੈਂ ਆਪਣੇ ਚੰਗੇ ਗੁਣਾਂ ਦੀ ਬਦੌਲਤ ਪਰਮਾਤਮਾ ਕੋਲ ਬਖਸ਼ੇ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਇੰਨੇ ਗੁਣ ਨਹੀਂ ਹੈ ਜਿਨ੍ਹਾਂ ਦੇ ਨਾਲ ਅਸੀਂ ਪਰਮਾਤਮਾ ਦੇ ਦਰ 'ਤੇ ਆਪਣਾ ਛੁਟਕਾਰਾ ਕਰਾ ਸਕੀਏ। ਇਹ ਤਾਂ ਗੁਰੂ ਸਾਹਿਬਾਨਾਂ ਦੀ ਵੀ ਜਦੋਂ ਆਪਾਂ ਜੀਵਨ ਉਹਨਾਂ ਦੇ ਪੜ੍ਹਦੇ ਹਾਂ ਨਾ ਬਾਣੀ ਦੇ ਵਿੱਚੋਂ ਵੀ ਵੇਖੋ ਕਿੰਨੀ ਨਿਮਰ ਭਾਵ ਹੋ ਕੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ। ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਇਹ ਮੇਰੇ ਕਰਮ ਨੇ, ਨਾ ਮੈਂ ਜਪ ਤਪ ਕੀਤਾ, ਨਾ ਕੋਈ ਕਿਸੇ ਦੀ ਸੇਵਾ ਕੀਤੀ, ਨਾ ਗੁਰੂ ਦੀ ਸ਼ਰਨ। ਹਾਲਾਂਕਿ ਇਹ ਜੀਵਨ ਨਹੀਂ, ਗੁਰੂ ਸਾਹਿਬ ਜੀ ਦਾ ਬੜਾ ਉਚੇਰਾ ਜੀਵਨ ਹੈ, ਪਰ ਉੱਥੇ ਨਿਮਰਤਾ ਦੀ ਗੱਲ ਆਈ। ਨਿਮਰਤਾ ਵਿੱਚ ਆ ਕੇ ਉਹਨਾਂ ਦਾ ਜੀਵਨ ਅਤੇ ਰੋਮ ਰੋਮ ਉਹਨਾਂ ਦਾ ਪਰਮਾਤਮਾ ਦੇ ਨਾਮ ਨਾਲ ਰੰਗਿਆ ਹੋਇਆ ਸੀ। ਉੱਥੇ ਸਾਨੂੰ ਸਮਝਾਉਣ ਵਾਸਤੇ ਕਿ ਇਸ ਤਰ੍ਹਾਂ ਦੀ ਜੀਵਨ ਦੀ ਸ਼ੈਲੀ ਬਣਾ ਕੇ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰਨੀ, ਅਤੇ ਫਿਰ ਉੱਥੇ ਵਾਹਿਗੁਰੂ ਜੀ ਨੂੰ ਕਹਿਣਾ ਹੈ ਕਿ ਵਾਹਿਗੁਰੂ ਜੀ ਤੂੰ, ਤੁਹਾਡੇ ਘਰ ਦਾ ਸੁਭਾਅ ਹੈ ਕਿ ਬੜੇ ਬੜੇ ਵੱਡੇ ਪੱਥਰ ਦਿਲ ਵੀ ਇਨਸਾਨ ਇਸ ਦਰ ਤੋਂ ਤੁਹਾਡਾ ਆਸਰਾ ਲੈ ਕੇ ਤਰ ਗਏ, ਤੁਸੀਂ ਤਾਰ ਦਿੱਤੇ। ਇਸ ਕਰਕੇ ਦਇਆ ਕਰੋ ਕਿਸ਼ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ। ਉੱਥੇ ਵੀ ਸਤਿਗੁਰਾਂ ਨਿਮਰਤਾ ਦੇ ਅੰਦਰ ਫਿਰ ਗੱਲ ਕਰਦਿਆਂ ਹੋਇਆਂ ਫਿਰ ਇੱਕ ਹੋਰ ਪ੍ਰਮਾਣ ਦੇ ਅੰਦਰ ਵੀ ਸਮਝਾਇਆ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਉੱਥੇ ਵੀ ਸਤਿਗੁਰਾਂ ਨੇ ਫਿਰ ਇਹੀ ਸਾਨੂੰ ਸਮਝਾਇਆ ਕਿ ਕੇਵਲ ਅਤੇ ਕੇਵਲ ਦਾਤ ਲੈਣ ਵਾਸਤੇ, ਵਡਿਆਈ ਲੈਣ ਵਾਸਤੇ ਅਰਦਾਸ ਕਰਨੀ ਕਿ ਕਿਰਪਾ ਕਰੋ ਦੀਨ ਕੇ ਦਾਤੇ, ਦੀਨਾਂ ਉੱਤੇ ਦਇਆ ਕਰਨ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਨਿਧਰਿਆਂ ਦੀ ਧਿਰ ਬਣਨ ਵਾਲੇ, ਨਿਗਤਿਆਂ ਦੀ ਗੱਤ ਬਣਨ ਵਾਲੇ, ਨਿਥਾਵਿਆਂ ਦੇ ਥਾਂ ਬਣ ਕੇ ਨਿਵਾਜਣ ਵਾਲੇ, ਵਾਹਿਗੁਰੂ ਜੀ ਮੇਰੇ 'ਤੇ ਵੀ ਇਹ ਕਿਰਪਾ ਕਰੋ, ਮੇਰੇ ਗੁਣਾਂ ਨੂੰ ਅਤੇ ਅਵਗੁਣਾਂ ਨੂੰ ਨਾ ਵਿਚਾਰਨਾ ਉੱਥੇ, ਕਿਉਂਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਾਤੇ। ਇਹ ਕਹਿੰਦੇ ਜਿਵੇਂ ਮਿੱਟੀ ਨੂੰ ਧੋਣ ਨਾਲ ਕਦੀ ਮਿੱਟੀ ਸਾਫ਼ ਨਹੀਂ ਹੁੰਦੀ, ਪਵਿੱਤਰ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਸਾਡੇ ਵੀ ਸਰੀਰ ਰੂਪੀ ਮਿੱਟੀ ਔਗਣਾਂ ਨਾਲ ਇੰਨੀ ਮੈਲੀ ਹੋਈ ਪਈ ਹੈ ਕਿ ਇਹ ਗਲ ਜਾਵੇਗੀ ਲੇਕਿਨ ਇਹ ਪਵਿੱਤਰ ਨਹੀਂ ਹੋ ਸਕੇਗੀ। ਵਾਹਿਗੁਰੂ ਜੀ ਤੁਸੀਂ ਆਪਣਾ ਬਿਰਧ ਸੰਭਾਲ ਕੇ, ਜਿਵੇਂ ਤੁਸੀਂ ਪਹਿਲਾਂ ਸਮਿਆਂ ਦੇ ਵਿੱਚ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ। ਵਾਹਿਗੁਰੂ ਜੀ ਜਿਵੇਂ ਤੁਸੀਂ ਉੱਥੇ ਆਪਣਾ ਬਿਰਧ ਸੰਭਾਲ ਕੇ ਸੇਵਕਾਂ ਨੂੰ ਔਖੀ ਘੜੀ ਔਖਾ ਸਮਾਂ ਨਹੀਂ ਵੇਖਣ ਦਿੰਦੇ, ਉਹਨਾਂ ਦੀ ਸਵਾਸ ਵਾਸ ਪਾਲਣਾ ਕਰਦੇ ਹੋ, ਵਾਹਿਗੁਰੂ ਜੀ ਇਹੋ ਜੀ ਰਹਿਮਤ ਮੇਰੇ 'ਤੇ ਕਰੋ। ਇਹ ਅਰਦਾਸ ਦੇ ਰੂਪ ਅੰਦਰ ਸਤਿਗੁਰਾਂ ਦੇ ਦੱਸਿਆ ਕਿ ਪਰਮਾਤਮਾ ਦੇ ਦਰ 'ਤੇ ਅਰਦਾਸ ਕਰਨ, ਅਤੇ ਦੂਜਾ ਸ਼ਬਦ ਹੈ ਸ਼ੁਕਰਾਨਾ, ਕਿਉਂਕਿ ਸ਼ੁਕਰਾਨਾ ਉਹੀ ਬੰਦਾ ਕਰ ਸਕਦਾ ਜਿਹੜਾ ਸੰਤੋਖੀ ਹੋਵੇ, ਅਤੇ ਸੰਤੋਖੀ ਉਹੀ ਹੋ ਸਕਦਾ ਜਿਹੜਾ ਤ੍ਰਿਸ਼ਨਾ ਦੀ ਅਗਨ ਨੂੰ ਸ਼ਾਂਤ ਕਰਕੇ ਅਤੇ ਉਹ ਤ੍ਰਿਪਤ ਹੋ ਜਾਂਦਾ ਹੈ, ਕਿਉਂਕਿ ਤ੍ਰਿਸ਼ਨਾ ਬੁਝਣੀ ਕਿਹਦੇ ਨਾਲ ਹੈ। ਸਤਿਗੁਰੂ ਜੀ ਕਹਿੰਦੇ ਲੱਗਦੀ ਵੀ ਇਹ ਪਰਮਾਤਮਾ ਦਾ ਨਾਮ ਭੁੱਲਣ 'ਤੇ ਹੈ, ਅਤੇ ਬੁਝਦੀ ਇਹ ਪਰਮਾਤਮਾ ਦੇ ਨਾਮ ਦੇ ਨਾਲ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਪਰਮਾਤਮਾ ਪਰਿਪੂਰਨ ਵਾਹਿਗੁਰੂ ਦੇ ਨਾਮ ਦੇ ਨਾਲ ਇਹ ਸ਼ਾਂਤ ਹੋਣੀ ਹੈ, ਅਤੇ ਜਿੱਥੇ ਤ੍ਰਿਸ਼ਨਾ ਆ ਗਈ ਉੱਥੇ ਫਿਰ ਸੰਤੋਖ ਧੀਰਜ ਸਾਰਾ ਕੁਝ ਖਤਮ ਹੋ ਜਾਂਦਾ ਹੈ, ਅਤੇ ਜਿੱਥੋਂ ਤ੍ਰਿਸ਼ਨਾ ਨਿਕਲ ਜਾਂਦੀ ਹੈ ਉੱਥੇ ਫਿਰ ਸਤ ਸੰਤੋਖ ਦਇਆ ਧਰਮ ਧੀਰਜ ਇਹ ਸਾਰਾ ਕੁਝ ਆ ਜਾਂਦਾ ਹੈ। ਅਤੇ ਸਤਿਗੁਰੂ ਸਮਝਾਉਂਦੇ ਮਹਾਂ ਸੰਤੋਖ ਹੋਵੇ ਗੁਰਬਚਨੀ, ਇਹ ਗੁਰੂ ਦੇ ਬਚਨਾਂ ਦੁਆਰਾ ਤ੍ਰਿਸ਼ਨਾ ਨੇ ਪਰਮਾਤਮਾ ਦੇ ਨਾਮ ਦੁਆਰਾ ਸ਼ਾਂਤ ਹੋਣਾ ਹੈ, ਅਤੇ ਗੁਰੂ ਦੇ ਬਚਨਾਂ ਦੇ ਦੁਆਰਾ ਇਹ ਮਨ ਸੰਤੋਖੀ ਹੋਣਾ ਹੈ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਪਾਵਨ ਬਾਣੀ ਦੇ ਵਿੱਚ ਵੀ ਕਿ ਜਿੰਨਾ ਵੀ ਕੁਝ ਇਸ ਸੰਸਾਰ ਦੇ ਵਿੱਚ ਹੈ ਉਹਦਾ ਕਦੀ ਦਾਅਵਾ ਨਹੀਂ ਕਰਨਾ, ਇਹ ਸੰਤੋਖੀ ਦੀ ਨਿਸ਼ਾਨੀ ਹੁੰਦੀ ਹੈ। ਸੰਤੋਖੀ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ, ਭਗਤ ਕਬੀਰ ਜੀ ਪਾਵਨ ਸਲੋਕਾਂ ਦੇ ਅੰਦਰ ਦੱਸਦੇ ਨੇ, ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸਮਰਪਿਤ ਕਰਨਾ ਵਾਹਿਗੁਰੂ ਨੂੰ ਕਿ ਵਾਹਿਗੁਰੂ ਜੀ ਇਹ ਤਨ ਮਨ ਧਨ ਜਾਂ ਜੋ ਕੁਝ ਵੀ ਮੇਰੇ ਕੋਲ ਹੈ ਇਹ ਮੇਰਾ ਕੁਝ ਨਹੀਂ, ਇਹਦੇ ਵਿੱਚ ਇਹ ਤੁਹਾਡਾ ਹੀ ਦਿੱਤਾ ਹੈ। ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਹੋ ਸੌਂਪ 'ਤੇ ਕਿਆ ਲੱਗ ਗਿਆ ਮੇਰਾ। ਕਹਿਣ ਲੱਗੀ ਕਿ ਇਹ ਤੁਹਾਡਾ ਹੀ ਸਾਰਾ ਕੁਝ ਹੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਉੱਥੇ ਸਾਰਾ ਕੁਝ ਜਿਹੜਾ ਹੈ ਆਪਣਾ ਦਾਅਵਾ ਜਿੱਥੇ ਛੱਡਣਾ ਉਹੀ ਸ਼ੁਕਰਾਨਾ ਹੈ। ਅਤੇ ਸਤਿਗੁਰੂ ਜੀ ਨੇ ਸਾਨੂੰ ਤਾਂ ਹੀ ਸਮਝਾਇਆ ਹੈ ਕਿ ਅਰਦਾਸ ਅਤੇ ਸ਼ੁਕਰਾਨਾ ਦੋਨੋਂ ਹੀ ਸਾਡੇ ਜੀਵਨ ਨੂੰ, ਫਿਰ ਜਿਹੜਾ ਸਾਡੀ ਜ਼ਿੰਦਗੀ ਦਾ ਉਦੇਸ਼ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹਦੇ 'ਤੇ ਸਾਨੂੰ ਲਿਜਾਣਗੇ। ਜੇ ਇੱਦਾਂ ਕਹਿ ਲਈਏ ਕਿ ਇਸ ਹੈ ਸੇਵਾ ਅਤੇ ਸਿਮਰਨ ਜਿਵੇਂ ਥੰਮ ਹੈ, ਇੱਦਾਂ ਸੰਤੋਖ ਅਤੇ ਅਰਦਾਸ ਸਾਡੇ ਜੀਵਨ ਨੂੰ ਪਰਮਾਤਮਾ ਤੱਕ ਮਿਲਾਉਣ ਦੇ ਵਾਸਤੇ ਸਤਿਗੁਰਾਂ ਨੇ ਵੱਡੇ ਸਿਧਾਂਤ ਸਾਡੀ ਝੋਲੀ ਦੇ ਵਿੱਚ ਪਾਏ ਨੇ। ਜਿਨ੍ਹਾਂ ਜਿਨ੍ਹਾਂ ਵੀ ਅਰਦਾਸਾਂ ਕੀਤੀਆਂ ਜਾਂ ਜਿਨ੍ਹਾਂ ਨੂੰ ਸੰਤੋਖ ਦੀ ਦਾਤ ਮਿਲ ਗਈ, ਇਤਿਹਾਸ ਵਿੱਚ ਉਹਨਾਂ ਦੀਆਂ ਬੜੀਆਂ ਵੱਡੀਆਂ ਗਥਾਵਾਂ ਨੇ। ਸਾਡੇ ਕੋਲ ਸਮਾਂ ਨਹੀਂ ਕਿ ਉਹਨਾਂ ਗਥਾਵਾਂ ਨੂੰ ਅਸੀਂ ਇਹਨਾਂ ਦੀਵਾਨਾਂ ਦੇ ਵਿੱਚ ਵਿਚਾਰ ਸਕੀਏ, ਫਿਰ ਕਿਤੇ ਸਮਾਂ ਮਿਲਿਆ। ਜ਼ਰੂਰ ਸੰਤੋਖੀਆਂ ਦਾ ਜੀਵਨ, ਅਰਦਾਸ ਕਰਕੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਇਆਂ ਦਾ ਜੀਵਨ ਸਮੇਂ ਸਮੇਂ ਜ਼ਰੂਰ ਸਤਿਗੁਰਾਂ ਦੀ ਸੰਗਤ ਦੇ ਨਾਲ ਗੁਰੂ ਕੀ ਹਜ਼ੂਰੀ ਅੰਦਰ ਸਾਂਝੇ ਕਰਨ ਦੇ ਯਤਨ ਕੀਤੇ ਜਾਣਗੇ। ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ, ਬੇਅੰਤ ਭੁੱਲਾਂ ਗਲਤੀਆਂ ਗੁਰੂ ਇਤਿਹਾਸ ਦੇ ਸਾਂਝ ਪਾਉਂਦਿਆਂ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਦਿਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਸਰਬੱਤ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਉਹ ਸੰਸਾਰ ਦਾ ਭਲਾ ਮੰਗਦੇ ਹੋਏ ਉਚਾਰਨ ਕਰੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਸੋ ਆਓ ਸਮਾਂ ਹੈ ਗੁਰਬਾਣੀ ਕੀਰਤਨ ਦਾ, ਗੁਰਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੋਵੇਗੀ। ਇਸ ਵੀਕੈਂਡ 'ਤੇ ਸ਼੍ਰੀ ਅਖੰਡ ਪਾਠ ਸਾਹਿਬਾਨ ਦੀ ਸੇਵਾ ਰਿਚਮਿਨ ਪਲਾਈਵੁੱਡ ਕੰਪਨੀ ਅਤੇ ਉਹਨਾਂ ਦੇ ਸਮੂਹ ਵਰਕਰਾਂ ਵੱਲੋਂ, ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਟਵਾਲ ਪਰਿਵਾਰ ਵੱਲੋਂ ਹੋਈ ਹੈ। ਖਾਲਸਾ ਦੀਵਾਨ ਸਾਡੀ ਵੱਲੋਂ ਦੋਵਾਂ ਹੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਖਾਲਸਾ ਦੀਵਾਨ ਸਾਡੀ ਵੱਲੋਂ ਹਰ ਸਾਲ ਦੀ ਤਰ੍ਹਾਂ 24 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ, ਜਿਸ ਵਿੱਚ ਵੱਖ ਵੱਖ ਏਜ ਦੇ ਵੱਖ ਵੱਖ ਗਰੁੱਪਾਂ ਵਿੱਚ ਬੱਚੇ ਬਾਣੀ ਕੰਠ ਕਰਕੇ ਸਰਵਣ ਕਰਾਉਂਦੇ ਨੇ। ਜਿਹੜੇ ਬੱਚੇ ਵੱਧ ਤੋਂ ਵੱਧ ਬਾਣੀ ਸਰਵਣ ਕਰਾਉਂਦੇ ਨੇ, ਉਹਨਾਂ ਨੂੰ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਵਿਸ਼ੇਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ। ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਸਾਰਿਆਂ ਨੂੰ ਬੇਨਤੀ ਹੈ, ਬੱਚਿਆਂ ਨੂੰ ਗੁਰਬਾਣੀ ਕੰਠ ਕਰਾਓ ਅਤੇ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। 24 ਅਕਤੂਬਰ ਨੂੰ ਇਹ ਗੁਰਬਾਣੀ ਕੰਠ ਮੁਕਾਬਲਾ ਹੈ ਜੀ। ਸੋ ਆਪ ਜੀ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ। ਸੋ ਆਓ ਗੁਰਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰੀ ਜੀਉ ਬਿੰਦਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰਾ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਉਨ ਦਿਆਵੈ ਧਾਈ ਸਭ ਥਾਈ ਹੋਇ ਸਹਾਇ

ਸੁਖੂਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ।

ਸਤਿਕਾਰ ਜੀਉ। ਸ਼੍ਰੀ ਨਨਕਾਣਾ ਸਾਹਿਬ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆ ਦਿਓ, ਗੁਰੂ ਗਰੀਬ ਨਿਵਾਸ ਸਤਿਗੁਰੂ

ਤੋਂ ਰਿਚਮਿੰਡ ਬਲਾਈ ਵੁੱਡ ਕੰਪਨੀ ਦੇ ਸਮੂਹ ਵਰਕਰਾਂ ਵੱਲੋਂ ਅਤੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਅਠਵਾਲ ਪਰਿਵਾਰਾਂ ਵੱਲੋਂ

ਤਿਲ ਫੁੱਲ ਪੀਟਾ ਦਰ ਪਰਮਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਤਰਕਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਪਰਸੋਂ ਦੇ ਰੋਜ਼ ਤੋਂ ਰਿਚਮਿੰਟ ਪਲਾਈਵੁੱਡ ਕੰਪਨੀ ਦੇ ਸਮੂਹ ਵਰਕਰਾਂ ਵੱਲੋਂ ਅਤੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਅਡਵਾਲ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ, ਦੋ ਸ਼੍ਰੀ ਅਖੰਡ ਪਾਠ ਸਾਹਿਬ ਬ੍ਰਹਮ ਸੀ ਜਿਨ੍ਹਾਂ ਦੇ ਪੋਹ ਤੋਂ ਉਪਰੰਤ ਦੀਵਾਨ ਸੱਜੇ, ਦੀਵਾਨ ਦੀ ਸਮਾਪਤੀ ਤੋਂ ਉਪਰੰਤ ਪਾਵਨ ਤਖਤਾਂ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ। ਸੋ ਦੋਹਾਂ ਹੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਦੀਵਾਨ ਦੀ ਸਮਾਪਤੀ ਹੈ। ਜਿਨ੍ਹਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ, ਲੰਗਰ ਜ਼ਰੂਰ ਛੱਕ ਕੇ ਜਾਣਾ ਜੀ। ਸੋ ਆਓ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ

ਅੰਧਕ ਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੈ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੈ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੈਚਲ ਆਸਨ। ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ

ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ

ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਬੁਝਾਵੈ। ਹਰ ਕਾ ਨਾਮ ਜਪਤ ਆਕਾਵੈ ਜੈ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ। ਛੂਟ

ਜਨ ਕੈ ਬ੍ਰਿਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਕਾ ਹਰ ਨਾਮ ਜਪਤ ਕਬ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ

ਨਿਰਭਿਦ ਅਜਾਨ ਸਦਾ ਸਦਾ ਇਹ ਭੁੱਲਨਹਾਰ ਨਾਨਕ ਰੱਖਣਹਾਰ ਅਪਾਰ ਰਤਨ ਤਿਆਗ ਕੋਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਧਾਰੈ ਤੋਏ ਕਰਤਬ ਪ੍ਰੀਤ ਭਸਮ ਸੰਗ ਹੋਏ।

ਜੋ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣਿਆ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗ

ਅਸ਼ਟਪਦੀ। ਜੈ ਪ੍ਰਸਾਦ ਜਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੈ ਪ੍ਰਸਾਦ ਸੰਗਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ। ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਟ ਪਹਿਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ, ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸ ਹੈ ਤਿਆਗ ਕਤ ਅਵਰ ਲੁਭਾਵੈ। ਜੈ ਪ੍ਰਸਾਦ ਸੁਖ

ਤਰਮਰ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵਹਿ ਜੈ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਵ ਹੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਸਿਧੇ ਢਾਕੇ ਮਨ ਸਰਣੀ ਅਰ ਠਾਕੁਰ ਪ੍ਰਭ ਤਾਂ ਕਹਿ ਜੈ ਪ੍ਰਸਾਦ ਜੁਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉਚੈ

ਅਸ਼ਟਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੇ ਅਭਿਮਾਨ ਸਾਧਕੇ ਸੰਗ ਪ੍ਰਗਟੈ ਸੁਗਿਆਨ ਸਾਧਕੇ ਸੰਗ ਬੁਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਇੱਕ ਉਪਰ ਯਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧਕੇ ਸੰਗ ਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ।

ਸਾਧ ਸੰਗ ਅਸਥਿਤ ਪਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂ ਪੁਨੀਤ।

ਪਵੇ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਵਸੈ ਥਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ।

ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ

ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ।

ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੂਨ ਨਾ ਆਵੈ।

ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਨ ਪਾਇਆ, ਸਦਾ ਨਿਕਟ ਨਿਕਟ ਹਰਿ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੂਝੀ ਪਰੈ, ਸਗਲ ਸੰਗਾਤਮ ਉਦਾਸ, ਐਸੀ ਦੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ

ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੈ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਤਿਹਾਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਾਗਾ ਤਮਨ ਕੋਰ ਕਈ ਕੋਟ ਪਰ ਦਰਬ ਕੋਹਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੈ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਾ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂੰ ਤੇ ਦੂਰ ਨਾਨਕ ਆਪ ਅਲਪਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਦੁਨੀ ਫਰੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹੱਥ ਹੈ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ

ਵੈ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਓਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਭਾਵੇ ਮਾਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਪਾਖੈ ਪ੍ਰਭ ਭਾਵੇ ਤਾਂ ਪਤਿਤ ਉਧਾਰੈ ਆਪ ਕਰੇ ਆਪਣ ਵਿਚਾਰੈ ਲੋਆ ਸਿਰਿਆ ਕਾ ਆਪ ਸੁਆਮੀ।

ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ,

ਕਿਨ ਮੈਂ ਹੋਏ ਜਾਏ ਪਸਮੰਤ, ਕਸੇ ਨਾ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗੇ ਪ੍ਰਵਾਨ। ਕੋਟ ਕਰਮ ਕਰੇ ਹੋ ਧਾਰੈ, ਸ਼ਰਮ ਪਾਵੈ ਸਗਲੇ ਬ੍ਰਥਾਰੈ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕਿਰਨ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਤੇ ਕੁਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ। ਜਾਵੇ ਜਾਣੇ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋਈ ਬੈਰੀ ਮੀਤ, ਤਬ ਲਗ ਨਹਿਚਲ ਨਾਹੀਂ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁਟੈ। ਸਹਿਸ ਕੱਟੇ ਲੱਖ ਕੋ ਉਠਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਅਨਕ ਭੋਗ

ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਿਖਿਆਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਣ ਵਿਖਿਆਨੀ।

ਅਸ਼ਟਪਦੀ ਸੰਤ ਕੈ ਦੁੱਖ ਨਿਆਰਜਾ ਘਟੈ ਸੰਤ ਕੇ ਦੁੱਖਨ ਜਮਤੇ ਨਹੀਂ ਛੁੱਟੈ ਸੰਤ ਕੇ ਦੁੱਖਨ ਸੁੱਖ ਸਭ ਜਾਏ ਸੰਤ ਕੇ ਦੁੱਖਨ ਨਰਕ ਮਹਿ ਪਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇ ਹੀਨ ਸੰਤ ਕਹਿ ਤੇ ਕੋ ਰੱਖੇ ਨਾ ਕੋਈ ਸੰਤ ਕੇ ਦੁੱਖਨ ਥਾਨ ਭ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁੱਖਨ ਤੇ ਮੁਖ ਪਵੈ ਸੰਤਨ ਕੈ ਦੁੱਖਨ ਕਾਗ ਜਿਉਂ ਲਵੈ ਹੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੈ ਦੁੱਖਨ ਤ੍ਰਿਗਦ ਜੋਨ ਕਰਮਾਏ ਸੰਤ ਕੈ ਦੁੱਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁੱਖਨ ਸਭ ਕੋ ਛਲੈ ਸੰਤ ਕੈ ਦੁੱਖਨ ਤੇਜ ਸਭ ਜਾਏ ਸੰਤ ਕੈ ਦੁੱਖਨ ਨੀਚ ਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹ ਪੀ ਗਤ ਪਾਏ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਟਿਗਰ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀ

ਲੋਥਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕਹਿ ਦੋਖੀ ਕੀ ਜੜ ਕਿਛ ਨਾਏ, ਆਪਣ ਬੀਜਾ ਪੀ ਹੀ ਖਾਹੇ। ਸੰਤ ਕਹਿ ਦੋਖੀ ਕੋ ਅਵਣ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਇੰਦਨ ਨਹੀਂ ਤ੍ਰਾਪੈ। ਸੰਤ ਕਾ ਦੁਖੀ ਛੁੱਟੇ ਅਕੇਲਾ, ਜਿਉਂ ਬੁਆੜ ਤਿਲ ਖੇਤ ਮਹਿੰ ਦੋਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕੀਰਤਨ ਦਕਾ ਧੁਦ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੜ ਚਲੇ ਨਿਰਾਸਾ। ਸੰਤ ਕੈ ਦੋਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪੈ ਕਿਰਤ ਨਾ ਮਿਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਟ ਤਿਸਕੇ ਉਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਿਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵਡਭਾਗੀ ਨਾਨਕ ਜਨ ਸੇ ਸਲੋਕ।

ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤੱਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ, ਨੈ ਕਿਸ ਜਨਮੈ ਨੈ ਕਿਸ ਮਦੈ, ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚ ਥਾਪ ਉਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਰਿਹੋ ਬ੍ਰਹਿਮੰਡ,

ਸਗਲ ਸੰਸਾਰ ਉਦਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕੋ

ਜੋ ਕਿਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿਜ ਸੁਭਾਏ ਹੋਏ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਏ ਸਮਾਏ, ਓਏ ਸੁਖਨਦਾਨ ਉਨੂੰ ਬਣਿਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ

ਸਦ ਬਲਹਾਰੈ ਚਰਨ ਸਾਧ ਕੇ ਤੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਭੁੱਖੇ ਕੋ ਦੇਵਤ ਆਧਾਰ ਸਰਨ ਧਨ ਜਾ ਕੀ ਦ੍ਰਿਸ਼ਟੀ ਵਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਸ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੁਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ

ਸੱਚ ਹਿਰਦੇ ਸਤਿਮੁਖ ਕਹਿਤ, ਸਾਚੀ ਦ੍ਰਿਸ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ।

ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਣ ਸ੍ਰਵਣ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ। ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸਭ ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕੈ ਹਿਰਦੈ ਪਰਵੇਸ਼। ਸਤ ਨਿਰਤ

ਤਾ ਬੂਜਨਹਾਰ ਕਉ ਸਤਿ ਸਭ ਹੋਇ ਨਾਨਕ ਸਤਿ ਸਤਿ ਪ੍ਰਭ ਸੋਇ ਸਤਿ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਲ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਸਮਾਏ ਸਮਾਨਾ ਬਸ ਮਾਹੇ ਲੇ ਬਸ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ।

ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਆਪੇ ਰਾਖੈ ਆਪਣੇ ਸੇਵਕੀ ਸਰਪ ਰਾਖੈ ਆਪਣੇ ਦਾਸ ਕੋ ਦੇ ਵਡਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ ਨੇਕੀ ਕੀਰੀ ਮਹਿਕ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕਹਿ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਿਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸੇਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸੇ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਾਧ ਧਿਆਵੈ

ਹੈ। ਜਿਸ ਸੁਖ ਉਨਿਤ ਬਾਸ਼ੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜੇ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਾਜ ਹਰ ਕੀ ਸਰਣੀ।

ਤਿਤ ਘਰ ਜਾਏ ਬਸੇ ਅਵਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨ ਮਰੇ ਸੋ ਕਾ ਜੋ ਕਾਚਾ।

ਅਣਖ ਭਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ।

ਰਾਜ ਰੰਗ ਮਾਇਆ ਵਿਸਤਾਰ, ਇਨਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸਵਾਰੀ, ਝੂਠਾ ਡੰਬ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ। ਨਾਨਕ ਪਸਤਾਨਾ ਗੁਰ ਕੀ ਮਤ, ਤੂੰ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ।

ਸੁਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਣਦਿਨ ਲਿਵ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰਨੀ ਭਈ ਸਤਿਗੁਰ ਤੇ ਨਿਰਮਲ

ਭਰਮ ਗਇਆ। ਇਸ ਬੋਨੀ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਥ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋ ਕੋ ਬਿਸਰੈ ਜੇ ਕਾਲ ਨਾ ਭਾਨੈ ਸੋ ਕੋ ਬਿਸਰੈ ਜੇ ਕੀਆ ਜਾਣੈ ਸੋ ਕੋ ਬਿਸਰੈ ਜਿਨ ਸਭ ਕੇ ਦੀਆ ਸੋ ਕੋ ਬਿਸਰੈ ਜਿਨ ਜੀਵਨ ਜੀਆ ਸੋ ਕੋ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕੋ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਤੂਟਾ ਗਾਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ।

ਤਾਕੀ ਹੁਕਮਾ ਕਹੀ ਨਾ ਜਾਏ, ਨਾਨਕ ਰਹਿਆ ਸਭ ਸਮਾਏ, ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਸਲ ਸਦਾ ਕਿਰਪਾਲ।

ਜੋ ਜੋ ਜਪੈ ਸੋ ਹੋਇ ਪੁਨੀਤ, ਭਗਤ ਭਾਇ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਅਨੀਚ ਅਜਾਣ, ਨਾਨਕ ਤੁਮਰੇ ਸਰਨ ਪੁਰਖ ਭਗਵਾਨ, ਸਰਬੈ ਕੁੰਟ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬੋ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰਨੀਤ, ਭਲੀ ਸੋ ਕਰਨੀ ਸੋ

ਕਿਸ ਜੈ ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨਿਹਾਰ ਨਾਨਕ ਕਰਤੇ ਕਾ ਨਾ ਸੁਮਾਰ।

ਸਾਰ ਜਾਤ ਭਾਵੇ ਤਾਂ ਸਿਰੇ ਟੁ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਾਸੀ ਤੰਦ ਕਾ ਬੇਤਾ ਨਾਨਕ ਸਗਲ ਸ੍ਰਿਟਕਾ ਚੇਤਾ ਜੀ ਜੰਤਰ ਸਭ ਤਾਂ ਕਹਿ ਹਾਤ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਹ ਤਜਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾਤ ਅੰਤਰ ਬਾਹਰ ਜਾਨੋ ਸਾਥ ਗੁਰ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰਹ ਦਿਆਲ ਸਭ ਉਪਰ ਹੋਵ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਬਿਆਪ ਪ੍ਰਤ ਪਾਲਿਆ ਜੀਵਨ ਭਾਤ ਜੋ ਜੋ ਰਚਿਓ ਸਤ ਸਹਿਤ ਆਤ ਜਿਸ ਭਾਵੈ ਤਿਸ ਲਏ ਮਿਲਾਏ

ਸੰਤ ਸੰਗ ਅੰਤਰ ਪ੍ਰਭ ਡੀਟਾ, ਨਾ ਪ੍ਰਭੂ ਕਾ ਲਾਗਾ ਮੀਟਾ, ਸਗਲ ਸਮਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨਾਉਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸਕਾ ਬਿਸਰਾਮ, ਸੁਨ ਸਮਾਦ ਅਨਹਤ ਹੈ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਸਭ ਦਿਖਾਏ, ਨਾਨਕ ਤੇਜਾਂ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਭ ਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈ ਦਿਸੈ ਸਮਾਹੇ, ਤਿਸਤੇ ਪਿੰਨ ਹੀ ਕੋਠਾਓ ਗੁਰਪ੍ਰਸਾਦ, ਨਾਨਕ ਸੁਖ ਪਾਓ ਬੇ ਪ੍ਰਾਨ, ਸਿਮਰਤ ਮੈਂ ਦੇਖ ਸਸੀਏ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਕਬ ਹੂੰ ਡੋਲੈ, ਸਰਬ ਕਲਾਕਾਰ ਖੇਲੈ ਖੇਲ, ਬੋਲਾਂ ਪਾਈਐ ਗੁਣੀਆਂ ਬੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰੇ ਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭ੍ਰਮ ਕਾ ਨਾਸ, ਨਾਨਕ ਤਿਨ ਮੈਂ ਉਹ ਵਿਸਾਸ, ਸੰਜਨਾ ਕਾ ਪੇਖਣ ਸਭ ਬ੍ਰਹਮ, ਸੰਜਨਾ ਕਾ ਹਿਰਦੈ ਸਭ ਧਰਮ, ਸੰਜਨਾ ਸੁਣੈ ਸੋ ਬਚਨ, ਸਭ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਦਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤੇ ਪ੍ਰਭ ਤੇ ਸਗਲੀ ਉਤਪਤਿ।

ਬੁਝਾਏ। ਸਰ ਭੂਤ ਅਵਰਤਾਰਾ ਸਰਵ ਨੈਣ ਆਪੇਖਨਹਾਰਾ ਸਗਲ ਸਮਗਰੀ ਜਾ ਕਤਣਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਖੇਲ।

ਭਗਵੰਤ ਜੀਵਨ ਮੁਕਤ ਜਿਸ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਣ ਕਾ ਸੁਭਾਉ ਜਨ ਕੈ ਸੰਗ ਚਿਤ ਆਵੈ।

ਜਿਤ ਜਿਤ ਵੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਮੋਦਨ ਦੀਨ ਦਿਆਲ ਤੋ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਾ ਮਨ ਲਾਗਾ ਹਰ ਸੰਗ ਜੈ ਜੈ ਸ਼ਬਦ ਨਾ ਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਤੇ ਨਾਨਕ ਉਦਰੈ ਤਿਨ ਕੈ ਸਾਥੇ ਸਾਰਨ ਜੋ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ

ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸਿਆ ਸੋ ਹੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਗਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮ ਪ੍ਰਕਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਇਸ ਜਨ ਕੈ ਮੁਖ ਭਾਣੇ, ਗੁਰੂ ਨਾਨਕ ਨਾਮ ਬਚਨ ਮਨ ਸੋਣੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣੀ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੁਖ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ

ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ ਕਲਾ ਜੇਤ ਕਰਤਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸਿਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਅਨਥ ਨੋਹਵੜ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਸੰਤ ਸਾਜਨ ਭਏ।

ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੇ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ।

ਸਤਿਗੁਰੇ ਨਮਹਿ ਸ਼੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ।

0: ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕਉ ਸਿਮਰੈ ਸੇ ਪਤਵੰਤੇ, ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।

ਬੋਲਾ। ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਲੇ ਅਨਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ,

ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤਮੀਤ ਨ ਭਾਈ ਮਾਨੂਹਾ ਨਾਮ ਤੇਰੈ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੇ ਤਹਿ ਕੇਵਲ ਨਾਮ ਸੰਗ ਤੇਰੈ ਚੱਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ

ਨਾਨਕ ਗੁਰਮੁਖ ਪਰਮ ਗਤ ਪਾਈ ਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੈ ਸੰਗ ਜਿਹ ਮਾਰ ਕੇ ਗਣ ਜਾਹੀ ਨ ਕੋਸਾ ਹਰ ਕਾ ਨਾਮ ਯੂਹਾਂ ਸੰਗ ਤੋ ਸਾਜੇ ਪੈਂਡੇ ਮਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਰਾ ਕੋ ਨਾ ਸਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ

ਹਰਿ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਕੈ, ਨਾਨਕ ਜਨ ਕੈ ਬਿਰਤ ਬਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ,

ਹਰ ਜਨ ਕੈ ਓਰ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ।

ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ।

ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ।

ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਰੱਬ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ।

ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੇ ਉਤਾਰੇ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ

ਰਸੈ ਅਨੰਦ ਕੇਨ ਮਾਇਆ ਰੰਗ ਰਸੈ ਦ੍ਰਿੜਕਾਰ ਮਨ ਮਨ ਹੇ ਪ੍ਰਤੀਤ ਕਾਲ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ

0: ਮੈਂ ਪਤ ਜਾਇ ਅਸ਼ਟਪਦੀ
1: ਦਸ ਵਸਤੂਲੇ ਪਛੇ ਪਾਵੇ ਇੱਕ ਬਸਤ ਕਾਰਨ ਬੇ ਖੋਟ ਗਵਾਵੇ ਇੱਕ ਭੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕੋ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੁ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।

ਮਨ ਰੋਸ ਕਰੇ ਆਪਣੀ ਪਰਤੀ ਤੇ ਆਪ ਹੀ ਖੋਵੈ ਬਹੁ ਰਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੇ

ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਧਨ ਧਨ ਕੁਟੰਬ ਸਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ।

ਮਿਥਿਆ ਹਸਤ ਪਰ ਦਰਬ ਕੋਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨ ਸੁਵਾਦ, ਮਿਥਿਆ ਚਰਨ ਪਰ ਵਿਕਾਰ ਕੁਤਾਵੈ।

ਬਿਰਥੀ ਸਾਕਤ ਕੀਆ ਰਜਾ ਸਚ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਨ ਧਨ ਧਨ ਤੇ ਜਨ ਜੈ ਕਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਰ ਪੇਖ ਨ ਕਾਹੂ ਭੀਨ ਅਵਰ ਉਪਦੇਸੈ ਆਪਣਾ ਕਰੈ ਆਵਤ ਜਾਵਤ ਜਨਮੈ ਮਰੇ ਜਿਸ ਕੈ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੇ।

ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸਿਆਣਪ ਸਗਲ ਤੇ ਰਹਿਤ ਸਭ ਕਾਸ਼ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲਏ ਲੜਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗ ਮੇਵ ਨਾਨਕ ਪ੍ਰਭ ਸਰਨਾਗਤੀ।

ਮਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਬਸਹੇ ਸੁਖ ਮੰਦਰ ਤਿਸਹੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸ ਹੇ ਤਿਆਗ ਕਤ ਅਵਰ ਨੁਭਾਵੈ। ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਅਠ ਪੈਰ ਤਾਂ ਕਾ ਜਸ ਗਾਵੀਜੈ। ਜੇ ਪ੍ਰਸਾਦ ਤੁਜ ਸਭ ਕਉ ਮਾਨੇ ਮੁਖ ਤਾਂ ਕੋ ਜਸ ਰਸਨ ਬਖਾਨੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ।

ਸਗਨ ਸ਼ਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਹੋ ਜੇ ਪ੍ਰਸਾਦ ਆ ਭੂਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤੀ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਇਹਾ ਉਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ

ਜੇ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹੇ ਕਰਨ ਨਾ ਜੇ ਪ੍ਰਸਾਦ ਪੇਖੇ ਬਿਸਮਾਤ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ

ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੁਗਿਆਨ, ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਇੱਕ ਉਪਰ ਯਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਕਤ ਹੂੰ ਧਾਵੇ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ

ਸੰਗ ਅਜਰ ਸਹਿ ਸਾਧਕੈ ਸੰਗ ਬਸੈ ਥਾਨੀ ਉੱਚੈ ਸਾਧੂ ਕੈ ਸੰਗ ਮੈਲ ਪਹੁੰਚੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਖੁਲੇ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬ ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟ ਤਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੇ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗੀ ਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੇ ਨਾਨਕ ਉਦਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੇ ਸੰਗ ਨਾ ਮਨ ਤੇ

ਸਾਧ ਸੰਗ ਭਈ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧ ਕੈ ਸੰਗ ਮਿਟੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਣ ਹੈ, ਜੇਤਾ ਸੁਨਹੇ ਤੇਤਾ ਬਖਿਆਨ ਹੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ।

ਸਾਧ ਬਣਿਆਈ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੈ ਇਕਸ ਬਿਨ ਕੋਏ ਨਾਨਕ ਹੀ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਿਆਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਕੋ ਲਾਗੇ ਤੁਲਪਵਾਨ

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰਿ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਚਿਤ

ਮਾਇਆ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ,

ਭਗਵਾਨ ਸਿਮਰਤ ਬੂਜੈ ਮੂਲ ਸੂਖਮ ਮਹਿ ਜਾਣੇ ਅਸਥੂਲ ਚਉ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਉ

ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਖ ਸਉ ਕਹਾਵੇ। ਤੈਸਾ ਹਰਖ ਤੈਸਾ ਸੋਗ, ਸਦਾ ਅਨੰਤ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ,

ਔਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋ ਪ੍ਰਪਾਵੈ ਸੋਈ ਫਨ ਹੋਗ ਪਸਰੇ ਆਪ ਹੋਇ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧਿ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾਬ ਵਿਚਾਰੇ ਕਈ ਕੋਟ ਨਮਤਨ ਨਾਮ ਧਿਆਵੇ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੁਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰ ਦੇਸ ਭਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪਿ ਉਪਾਏ ਕਈ ਕੋਟ ਪਾਥਰ ਬਿਰਕ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਮਿੰਦਰ ਸਿਰ ਛਤਰ

ਕਈ ਕੋਟ ਰਾਜਸ ਤਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ, ਕਈ ਕੋਟ ਖੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਖੀਏ ਚਿਰਜੀਵੈ, ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਕਈ ਕੋਟ ਜਾ ਕਿਨਰ ਪਿਸਾਚ, ਕਈ ਕੋਟ ਭੂਤ ਪੇ ਸੂਕਰ ਮਿਰਗਾ, ਸਭ ਤੇ ਨੇਰੇ ਸਭ ਹੂ ਤੇ ਦੂਰ, ਨਾਨਕਾ ਪਲਿਪਤ ਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰਹੇ, ਕਈ ਕੋਟ ਬੋਜੋਨੀ ਫਿਰ ਹੈ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ

ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆ ਤਿਨ ਕੋ ਮਿਲਿਓ ਪ੍ਰਭ ਬਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਕਾਸ਼ ਬ੍ਰਹਮਾ

ਜੋ ਤਿਸ ਭਾਵੈ ਸੋਈ ਫਨ ਥੀਓ ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਗ ਹਰਖ ਰੰਗ ਹਸੈ ਕਬਹੁ ਨਿੰਦ ਚਿੰਦ ਵਿਵਹਾਰ।

ਕੈ ਸੰਗ ਜਿਉ ਜਲ ਮੈਂ ਜਲਾਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ ਸੁਖੀ।

ਜੋ ਜਾਣੇ ਮੈਂ ਜੋ ਬਨਵੰਤ ਸੋ ਮਤ ਮਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੇ ਬੋ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ ਨਾਨਕੀ ਹਾਂ ਮੁਕਤਾ ਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨ ਜਾਵੇ।

ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੂੰ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਾ ਬੇ ਜਾਨੇ

ਰਾਸ਼ਟਰਪਤੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮਤੇ ਨਹੀਂ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮੈਂ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਣ ਤ੍ਰਿਗਤ ਜੋਨ ਕਿਰਮਾਏ

ਮਿਲਾਏ। ਸੰਤ ਕਾ ਦੋਖੀ ਅਦ ਬੀਜ ਤੇ ਟੂਟੈ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੋਖੀ ਕੋ ਧਿਆਨ ਭਰਮਾਈਐ, ਸੰਤ ਕਾ ਦੋਖੀ ਉਜੜ ਪਾਈਐ।

ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਇ ਅਸ਼ਟਪਦੀ ਮਾਨੁਕੀ ਟੇਕ ਬਿਰਥੀ ਸਭ ਜਾਨ।

ਕਰ ਨਾਮ ਰੂਪਵੰਤ ਹੋਏ ਨਾਹੀ ਮੋਹੈ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਤਨਵੰਤਾ ਹੋਏ ਕਿਆ ਕੋ ਗਰਬੇ, ਜਾਂ ਸਭ ਕਿਛੁ ਤਿਸਕਾ ਦੀਆ ਦਰਬੇ, ਅਤਿ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਧਾਵੇ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੇ ਗਾ ਵਾਰ, ਜਿਸ ਗੁਰ ਪ੍ਰਸਾਦ ਤੂਟੇ ਹੋ ਰੋਗ, ਨਾਨਕ ਸੋ ਜਨ ਸਦਾ ਰੋਗ, ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ, ਜਿਉਂ ਪਾਖਾਨ ਨਾਮ ਚੜ੍ਹਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ, ਜਿਵੇਂ ਅੰਧਕਾਰ ਦੀਪਕ ਪਰਗਾ

ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਾਸ਼ ਭਰਮ ਸਹਿਸ ਸਿਆਣਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇੜਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰੂ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨਾ ਪਾਈ ਆਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਏ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼

ਦੁਖ ਤੈ ਤੇ ਨਾਸੇ। ਤਾਪਤ ਮਾਹੇ ਠਾਣ ਵਰਤਾਈ ਅੰਤਹਿਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਮਤੇ ਖੈ ਨਸੇ, ਜਿਸ ਕਾ ਸਾਧ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭ੍ਰਮ ਗਵਨ, ਸੁਣ ਨਾਨਕ ਹਰਿ ਹਰਿ ਜਸ ਸ੍ਰਵਨ।

ਕਾਲ ਤਾਤੀ ਠੰਡਾ ਹਰਨਾਵੋ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸਹਿ ਪੂਰਨ ਹੋਏ ਆਸ, ਭਗ ਪਾਏ ਆਤਮ ਪ੍ਰਗਾਸ, ਤਤ ਕਰ ਜਾਏ ਬਸੈ ਅਬਿਨਾਸੀ।

ਸੰਗ ਨਾ ਚਾਲ ਸੁੱਤੇ ਰਹਿ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਿਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰੱਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ।

ਲਖੈ ਸੋ ਕਿਉਂ ਬਿਸਰੈ ਜੇ ਬਿਕਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਹੁਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪੋ ਅਵਰਹ ਨਾਮ ਜਪਾਵਹੁ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖ ਕਾਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤ ਨਿਅੰਤਰ ਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਇਕ ਬਸ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ

ਸਰਬ ਬੈਕੁੰਠ ਮੁਕਤ ਮੋਖ ਪਾਏ, ਨਿਮਖਰ ਕੇ ਗੁਣ ਗਾਏ, ਅਨਕਰਾਜ ਭੋਗ ਬੜਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ, ਹਰ ਹਰ ਨੀਤ ਭਲੀ ਸੋ ਕਰਨੀ, ਸੋ ਬਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇ ਹੁਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ।

ਛਲ ਛਲ ਛਿਦਰ ਲਗਤ ਕਉ ਕੀਸ। ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਰ ਨਾਨਕ ਕਰਤੇ ਕਾ ਨਾਹਿ ਸੁਮਾਰ। ਜਾਵੇ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ।

ਜੇ ਆਪ ਰਜਿਓ ਪ੍ਰਪੰਚ ਆਕਾਰ ਤੇ ਗੁਣ ਮਹਿਕੀਨੋ ਵਿਸਥਾਰ ਪਾਪ ਪੁੰਨ ਤਹਿ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾ ਅਵਤਾਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨ ਪ੍ਰਕਾਰ ਕੀਓ ਬਖਿਆ ਨੇ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਵਗਤ ਭਗਤ ਹੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੋਹੁ ਪਾਕ ਕਾ ਆਪਹਿ ਧਨੀ ਉਨਕੀ ਸੋਭਾ ਨੂਹ ਬਨੀ ਆਪਹਿ ਕੌਤਕ ਕਰੈ ਅਨਚੋ ਆਪਹਿ ਰਸ ਭੋਗ ਨਿਰਜੋ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਗੰਤ ਤੋਲੈ

ਲੈ ਸਮਾਇ ਤੁਮ ਤੇ ਭਿੰਨੇ ਕਿਸ਼ੋਏ ਆਪਨ ਸੂਤ ਸਭ ਜਗਤ ਪ੍ਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੁਸਮਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤੁਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਿਵਰ ਕਹਾ ਕੁਜ

ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਹੋ ਬਿਆ ਪ੍ਰਤਪਾਲੈ ਜੀਨ ਬੋ ਭਾਤ ਜੋ ਜੋ ਰਚਿਓ ਸੁੱਤ ਸਹਿ ਧਿਆਤ ਜਿਸ ਭਾਵੈ ਤਿਸ ਆਪ ਲੈ ਮਿਲਾਏ ਭਗਤ ਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਸਕੀ ਆਸਨ ਬਿਰਥੀ ਜਾਏ।

ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰ ਪ੍ਰਧਾਨ ਜਿਸ ਮਨ ਬਸੈ ਸੋਤ ਨਿਆਲ ਤਾਕੈ ਨਿਕ ਨਿਆਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਘਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾ ਹੇ ਨੌਂ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਨ ਹੱਥ ਨਾਦ ਕਹਿਣ ਨਾ ਜਾਏ ਚਰਜ ਬਿਸਮਾਦ ਤਿੰਨ ਦੇਖਿਆ ਜੋ ਸਾਬ ਦਿਖਾਏ ਨਾਨਕ ਜਨ ਸੋਝੀ ਪਾਏ ਸੁ ਅੰਤਰ ਸੁ ਬਾਹਰ ਅਨੰਤ ਘਾਟ ਘਟ ਬਿਆ ਪ੍ਰਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ।

ਸਾ ਸੰਜਨਾ ਕਾ ਪੇਖਣ ਸਭ ਬ੍ਰਹਮ ਸਾਜਨਾ ਕੈ ਹਿਰਦੈ ਸਭ ਧਰਮ ਸੰਜਨਾ ਸੁਣੈ ਸੁਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿ ਸਤ।

ਆਗਿਆ ਜਾਏ। ਨਾਨਕ ਜਾ ਭਾਵੈ ਤਾ ਲੈ ਸਮਾਏ ਸਤੇ ਹੋਏ ਸੁਨਾਹੀ ਬੁਰਾ ਉਰੈ ਕਹੁ ਕਿਨੈ ਕਛ ਕਰਾ। ਆਪ ਲਾ ਕਰਤੂ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾ। ਦੂਸਰ

ਨਾਏ ਨਏ ਪ੍ਰਭ ਸੋਇਓ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਸਰਦਾ ਭਗਵੰਤ ਧਨ ਧਨ ਧਨ ਜਾਨੂ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਓ ਜਨ ਕੈ

ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਨ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਉਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ